ਅੱਜ ਦਾ ਹੁਕਮਨਾਮਾ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ। ਸੂਹੀ ਮਹੱਲਾ ਪਹਿਲਾ। ਕੌਣ ਤਰਾਜੀ ਕਵਣ ਤੁਲਾ, ਤੇਰਾ ਕਵਣ ਸਰਾਫ ਬੁਲਾਵਾਂ। ਕੌਣ ਗੁਰੂ ਕੈ ਪੈ ਦੀਖਿਆ ਲੇਵਾਂ, ਕੈ ਪੈ ਮੁੱਲ ਕਰਾਵਾਂ। ਮੇਰੇ ਲਾਲ ਜੀਓ ਤੇਰਾ ਅੰਤ ਨਾ ਜਾਣਾ। ਤੂੰ ਜਲ ਥਲ ਮਹੀਅਰ ਭਰਪੂਰ ਲੀਣਾ, ਤੂੰ ਆਪੇ ਸਰਬ ਸਮਾਣਾ ਰਹਾਓ। ਮਨ ਤਰਾਜੀ ਚਿੱਤ ਤੁਲਾ, ਤੇਰੀ ਸੇਵ ਸਰਾਫ ਕਮਾਵਾਂ। ਕਠੀ ਭੀਤਰ ਸੋ ਸਹਿ ਤੋਲੀ, ਇਨ ਬਿਧ ਚਿੱਤ ਰਹਾਵਾਂ। ਆਪੇ ਕੰਡਾ ਤੋਲ ਤਰਾਜੀ, ਆਪੇ ਤੋਲਣ ਹਾਰਾ। ਆਪੇ ਦੇਖੈ ਆਪੇ ਬੂਝੈ, ਆਪੇ ਹੈ ਵਣਜਾਰਾ। ਅੰਧਲਾ ਨੀਚ ਜਾਤ ਪਰਦੇਸੀ, ਖਿਨ ਆਵੈ ਤਿਲ ਜਾਵੈ। ਤਾਂ ਕੀ ਸੰਗਤ ਨਾਨਕ ਰਹਿੰਦਾ, ਕਿਉਂ ਕਰ ਮੂੜਾ ਪਾਵੈ। ਹੇ ਪ੍ਰਭੂ, ਕੋਈ ਐਸੀ ਤੱਕੜੀ ਨਹੀਂ, ਕੋਈ ਐਸਾ ਵੱਟਾ ਨਹੀਂ ਜੋ ਤੇਰੇ ਗੁਣਾਂ ਦਾ ਅੰਦਾਜ਼ਾ ਲਾ ਸਕੇ। ਕੋਈ ਐਸਾ ਸਰਾਫ ਨਹੀਂ ਜਿਸ ਨੂੰ ਮੈਂ ਤੇਰੇ ਗੁਣਾਂ ਦਾ ਅੰਦਾਜ਼ਾ ਲਾਉਣ ਵਾਸਤੇ ਸੱਦ ਸਕਾਂ। ਮੈਨੂੰ ਕੋਈ ਐਸਾ ਉਸਤਾਦ ਨਹੀਂ ਦਿਸਦਾ ਜਿਸ ਪਾਸੋਂ ਮੈਂ ਤੇਰਾ ਮੁੱਲ ਪਵਾ ਸਕਾਂ, ਜਾਂ ਮੁੱਲ ਪਾਉਣ ਦੀ ਜਾਂਚ ਸਿੱਖ ਸਕਾਂ। ਹੇ ਮੇਰੇ ਸੋਹਣੇ ਪ੍ਰਭੂ ਜੀ, ਮੈਂ ਤੇਰੇ ਗੁਣਾਂ ਦਾ ਅੰਤ ਨਹੀਂ ਜਾਣ ਸਕਦਾ। ਮੈਨੂੰ ਇਹ ਸਮਝ ਨਹੀਂ ਆ ਸਕਦੀ ਕਿ ਤੇਰੇ ਵਿੱਚ ਕਿਤਨੀਆਂ ਕੁ ਸਿਫਤਾਂ ਹਨ। ਤੂੰ ਪਾਣੀ ਵਿੱਚ ਭਰਪੂਰ ਹੈ, ਤੂੰ ਧਰਤੀ ਦੇ ਅੰਦਰ ਵਿਆਪਕ ਹੈ, ਤੂੰ ਆਕਾਸ਼ ਵਿੱਚ ਹਰ ਥਾਂ ਮੌਜੂਦ ਹੈ। ਤੂੰ ਆਪ ਹੀ ਸਭ ਜੀਵਾਂ ਵਿੱਚ, ਸਭ ਥਾਵਾਂ ਵਿੱਚ ਸਮਾਇਆ ਹੋਇਆ ਹੈ। ਰਹਾਓ ਹੇ ਪ੍ਰਭੂ, ਜੇ ਮੇਰਾ ਮਨ ਤੱਕੜੀ ਬਣ ਜਾਏ, ਜੇ ਮੇਰਾ ਚਿੱਤ ਤੋਲਣ ਵਾਲਾ ਬੱਟਾ ਬਣ ਜਾਏ, ਅਤੇ ਜੇ ਮੈਂ ਤੇਰੀ ਸੇਵਾ ਕਰ ਸਕਾਂ, ਤੇਰਾ ਸਿਮਰਨ ਕਰ ਸਕਾਂ, ਜੇ ਇਹ ਸੇਵਾ ਸਿਮਰਨ ਮੇਰੇ ਵਾਸਤੇ ਸਰਾਫ ਬਣ ਜਾਏ, ਤੇਰੇ ਗੁਣਾਂ ਦਾ ਮੈਂ ਅੰਤ ਤਾਂ ਵੀ ਨਹੀਂ ਪਾ ਸਕਾਂਗਾ। ਪਰ ਇਹਨਾਂ ਤਰੀਕਿਆਂ ਨਾਲ ਮੈਂ ਆਪਣੇ ਚਿੱਤ ਨੂੰ ਤੇਰੇ ਚਰਨਾਂ ਵਿੱਚ ਟਿਕਾ ਕੇ ਰੱਖ ਸਕਾਂਗਾ। ਹੇ ਭਾਈ, ਮੈਂ ਆਪਣੇ ਹਿਰਦੇ ਵਿੱਚ ਹੀ ਉਸ ਖਸਮ ਪ੍ਰਭੂ ਨੂੰ ਬਿਠਾ ਜਾਂਚ ਸਕਾਂਗਾ। ਹੇ ਭਾਈ, ਪ੍ਰਭੂ ਹਰੇਕ ਥਾਂ ਵਿਆਪਕ ਹੈ, ਆਪਣੀ ਵਡਿਆਈ ਵੀ ਉਹ ਆਪ ਹੀ ਜਾਣਦਾ ਹੈ ਅਤੇ ਜਾਂਚ ਸਕਦਾ ਹੈ। ਉਹ ਆਪ ਹੀ ਤੱਕੜੀ ਹੈ, ਤੱਕੜੀ ਦਾ ਵੱਟਾ ਹੈ, ਤੱਕੜੀ ਦੀ ਬੋਧੀ ਹੈ, ਅਤੇ ਉਹ ਆਪ ਹੀ ਆਪਣੇ ਗੁਣਾਂ ਨੂੰ ਤੋਲਣ ਵਾਲਾ ਹੈ। ਉਹ ਆਪ ਹੀ ਸਭ ਜੀਵਾਂ ਨੂੰ ਸੰਭਾਲ ਕਰਦਾ ਹੈ, ਆਪ ਹੀ ਸਭ ਦੇ ਦਿਲਾਂ ਨੂੰ ਸਮਝਦਾ ਹੈ, ਆਪ ਹੀ ਜੀਵ ਰੂਪ ਹੋ ਕੇ ਜਗਤ ਵਿੱਚ ਨਾਮ ਵਣਜ ਕਰ ਰਿਹਾ ਹੈ। ਅੰਨ ਨਾਨਕ ਪਰਮਾਤਮਾ ਦੇ ਗੁਣਾਂ ਦੀ ਕਦਰ ਨਹੀਂ ਪਾ ਸਕਦਾ, ਕਿਉਂਕਿ ਇਸ ਦੀ ਸੰਗਤ ਸਦਾ ਉਸ ਮਨ ਨਾਲ ਹੈ ਜੋ ਮਾਇਆ ਦੇ ਮੋਹ ਵਿੱਚ ਅੰਨਾ ਹੋਇਆ ਪਿਆ ਹੈ, ਜੋ ਜਨਮਾਂ ਜਨਮਾਂਤਰਾਂ ਦੇ ਵਿਕਾਰਾਂ ਦੀ ਮੈਲ ਨਾਲ ਨੀਵੀਂ ਜਾਤ ਦਾ ਬਣਿਆ ਹੋਇਆ ਹੈ, ਜੋ ਸਦਾ ਭਟਕਦਾ ਰਹਿੰਦਾ ਹੈ, ਰਤਾ ਮਾਤਰ ਵੀ ਕਿਤੇ ਇੱਕ ਥਾਂ 'ਤੇ ਟਿਕ ਕੇ ਨਹੀਂ ਬਹਿ ਸਕਦਾ। ਇਹ ਸੀ ਸਾਡਾ ਅੱਜ ਦਾ ਹੁਕਮਨਾਮਾ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ। ਸੁਣਦੇ ਇੱਕ ਹੋਰ ਸ਼ਬਦ ਅਤੇ ਫਿਰ ਵਾਪਸ ਆਉਂਦੇ ਹਾਂ ਸਟੂਡੀਓ ਦੇ ਵਿੱਚ।

वापस आ गए हैं स्टूडियो दे विच ते तुसी सुन रहे हो सांझी आवाज़ रेडियो दा प्रोग्राम सत श्री अकाल मेलबर्न तुहाडी अपनी होस्ट तनु दे नाल। कई बार साडी जिंदगी च हर किसी की जिंदगी कोई ना कोई मुश्किल चलदियां हुंदियां ने पर कई बार सानू लगता हुंदा कि साडी जिंदगी की मुश्किल सब तो वड्डी आ कोई इमोशनल ट्रॉमास चो गो थ्रू हो रहा हुंदा किसी नू कोई फिजिकल प्रॉब्लम्स हुंदियां ने या किसी नू ए स्ट्रेस हुंदा कि वह अपनी लाइफ च सक्सैसफुल नहीं हो रहा या जो अचीव करना चाहुंदा वह अचीव नहीं कर पा रहा। पर जिंदगी की सब तो वड्डी अहमियत कहिंदे छोटियां छोटियां खुशियां हुंदियां ने। असीं कई बार अपनी जिंदगी की सालां बद्धी की प्लैनिंग कर लैंदे आ पर सानू अगले पल का भी भरोसा नहीं हुंदा कि असीं अगले दिन सवेरे उठना भी आ या नहीं उठना। यह सब तो वड्डी नियामत हुंदी आ साडी भी असीं जदों रात नूं सौंदे आ ते सवेरे अगले दिन बहुत तंदुरुस्त उठ जांदे आ साडे हथ पैर चलदे हुंदे ने असीं अखां नाल इस दुनिया नूं देख सकदे आ। तां इस दा सानूं सब तो पहला इस चीज़ का शुक्र करना चाहिए। बाकी सारियां चीज़ां की दौड़ मैनूं लगदा हुंदा वी जिंदगी जिन्ना टाइम थोड़ी चलदी आ वह मुकदी नहीं हैगी पर तुसी तंदुरुस्तों तुसी सवेरे उठ रहे हो यह सब तो वड्डी नियामत हुंदी आ सानू इस चीज़ का हर वेले शुक्र करते रहना चाहिए हुंदा। तो सांझी करदे आ एक छोटी जी कहानी तुहाडे नाल। कहिंदे अज दी दौड़ भज वाली जिंदगी विच हर इंसान किसी न किसी मंजिल के पिछे भज रहा है। कोई पैसा कमाउण विच व्यस्त है कोई नाम बनाउण विच ते कोई अपने सुपनियां नू पूरा करन विच। असीं सब वड्डियां कामयाबियां की उड़ीक कर रहे हां। सानू लगता है कि जदों साडे कोल सारा कुछ हो गया वड्डा घर चंगी नौकरी महंगी गड्डी या असीं पूरी तरह सैटल हो गए तो उदों असीं सचमुच खुश होवांगे। कहिंदे पर जिंदगी दी एक बहुत सोहनी सच्चाई ये है कि असली खुशी वड्डियां चीज़ां विच नहीं सगों छोटियां छोटियां गल्लां विच लुकी हुंदी है। जो समा अज लंघ गया उन्हें कल वापस नहीं आना। अज दे समें नूं तुसीं किवें चैनलाइज करना या अज दे समें विच जो तुहाडे कोले हुण समा आ उहदे विचों तुसीं की चंगा देखना या की माड़ा देखना वह तुहाडे ते निर्भर करदा। कहिंदे सवेर दी चाह दा एक कप अपनी मां दी आवाज़ सुन लैणा पिता दी सलाह लै लैणा दोस्तां नाल हासा मजाक बच्चों की मुस्कान या किसी अपने का सिर्फ ये पुछ लैना कि तू ठीक है ये सब छोटियां गल्लां लगदियां ने पर ये गल्लां साडे दिल नूं असल सुकून दिंदियां ने। जो साडा दिल अंदरों चाहुंदा है कि सानू कदे कोई बिठा के पुछे कि तू ठीक आ। कहिंदे अजकल दी दुनिया विच लोग बहुत कुछ हासिल कर रहे ने पर मन दी शांति सब दी घटदी जा रही है। असीं सोशल मीडिया ते दूजियां दी जिंदगी नूं देख के अपने आप नूं किते ना किते अधूरा समझण लग पैंदे हाँ। सानू लगता है कि दूजे लोग साडे नाल वध खुश हन पर सच ये आ कि हर तस्वीर दे पिछे एक अणकही कहानी हुंदी है। हर इंसान अपनी अपनी लड़ाई लड़ रहा हुंदा है। इसलिए जिंदगी दी तुलना किसे नाल करन दी बजाए जो तुहाडी अपनी जिंदगी है उसनू महसूस करना बहुत जरूरी हुंदा है। कई बार असीं खुशियां नू इन्ना वड्डा बना दिंदे हाँ कि छोटे पलों की कदर ही नहीं करते जदों कि एक दिन यही छोटे पल साडियां सब तो वड्डियां यादां बन जाते हैं। जिमें कि बचपन दियां यादां विचों सानू की याद रहिंदा है कोई महंगी चीज़ नहीं सगों साडा मीह विच भिजणा परिवार नाल इकट्ठे बैठ के खाणा दोस्तां नाल खेडणा या छुट्टियां विच नानी दादी दे घर चले जाणा ये सारे छोटे पल ही तो साडी जिंदगी का सब तो कीमती हिस्सा बन जाते हैं। एक कहानी है बहुत सोहनी। एक आदमी हर वेले परेशान रहिंदा है उसनू लगता है कि उसकी जिंदगी विच खुशी नहीं आ। एक दिन वह बाग विच बैठा हुंदा है उसने एक छोटे बच्चे नू तितलियां दे पिछे दौड़दे अते हसदे वेख्या। उसने बच्चे नू पुछया तैनू इन्नी खुशी किवें मिल जाती है। बच्चा हस के कहिंदा क्योंकि मैं छोटियां चीज़ां विच खुशी लभ लैंदा हाँ। उस आदमी नू उस दिन समझ आई कि खुशी खरीदी नहीं जाती महसूस की जाती है। असीं अक्सर अपनी जिंदगी दे ओ पल गवा दिंदे हाँ जो बहुत कीमती हुंदे हन। अज जदों परिवार इकट्ठे बैठदे ने तां साडे सब दे हत्थां विच फोन हुंदे हन गल्लां बहुत घट जांदियां ने
ਗੱਲਾਂ ਘਟਣ ਨਾਲ ਸਾਡੇ ਦਿਲਾਂ ਦੀ ਦੂਰੀ ਵੱਧ ਜਾਂਦੀ ਆ, ਪਰ ਸੱਚੀ ਖੁਸ਼ੀ ਸਕਰੀਨ ਵਿੱਚ ਨਹੀਂ, ਰਿਸ਼ਤਿਆਂ ਵਿੱਚ ਹੁੰਦੀ ਹੈ, ਇੱਕ ਦੂਜੇ ਨਾਲ ਗੱਲਾਂ ਕਰਨ ਨਾਲ, ਇੱਕ ਦੂਜੇ ਨਾਲ ਦਿਲ ਦੀ ਸਾਂਝ ਪਾਉਣ ਨਾਲ। ਕਈ ਵਾਰ ਸਿਰਫ 10 ਮਿੰਟ ਆਪਣੇ ਮਾਪਿਆਂ ਨਾਲ ਬੈਠ ਕੇ ਗੱਲਾਂ ਕਰਨ ਨੂੰ ਵੀ ਦਿਲ ਦੀ ਖੁਸ਼ੀ ਮਿਲ ਜਾਂਦੀ ਹੈ, ਜੋ ਵੱਡੀਆਂ ਚੀਜ਼ਾਂ ਕਦੇ ਨਹੀਂ ਦੇ ਸਕਦੀਆਂ। ਵਿਦੇਸ਼ਾਂ ਵਿੱਚ ਜਦੋਂ ਅਸੀਂ ਪਰੇਸ਼ਾਨ ਹੁੰਦੇ ਹਾਂ ਤਾਂ ਸਾਡੇ ਮਨ 'ਚ ਜਿਹੜੀ ਚੀਜ਼ ਸਭ ਤੋਂ ਪਹਿਲੀ ਆਉਂਦੀ ਹੈ ਕਿ ਸਾਨੂੰ ਲੱਗਦਾ ਹੁੰਦਾ ਕਿ ਅਸੀਂ ਆਪਣੇ ਮੰਮੀ ਨਾਲ ਗੱਲ ਕਰ ਲਈਏ ਤਾਂ ਸਾਡੇ ਦਿਲ ਨੂੰ ਸਕੂਨ ਮਿਲ ਜੂਗਾ। ਉਹ ਅਸੀਂ ਭਾਵੇਂ ਜਿੰਨੀਆਂ ਵੀ ਮਟੀਰੀਅਲਿਸਟਿਕ ਵੱਡੀਆਂ ਵੱਡੀਆਂ ਚੀਜ਼ਾਂ ਲੈ ਲਈਏ ਜਾਂ ਜਿੰਨੀਆਂ ਵੀ ਮਰਜ਼ੀ ਅਚੀਵਮੈਂਟਸ ਆਪਣੀ ਲਾਈਫ 'ਚ ਕਰ ਲਈਏ, ਪਰ ਜੋ ਸਾਡੀ ਇੱਕ ਮੰਮੀ ਦੀ ਆਵਾਜ਼ ਸੁਣ ਕੇ ਸਾਡੇ ਦਿਲ ਨੂੰ ਸਕੂਨ ਮਿਲਦਾ, ਉਹ ਕਿਤੇ ਵੀ ਨਹੀਂ ਹੋਰ ਮਿਲਦਾ। ਛੋਟੀਆਂ ਖੁਸ਼ੀਆਂ ਸਾਨੂੰ ਇਹ ਵੀ ਸਿਖਾਉਂਦੀਆਂ ਨੇ ਕਿ ਜ਼ਿੰਦਗੀ ਨੂੰ ਹੌਲੀ ਹੌਲੀ ਜੀਣਾ ਚਾਹੀਦਾ ਹੈ, ਹਰ ਵੇਲੇ ਭਵਿੱਖ ਦੀ ਚਿੰਤਾ ਵਿੱਚ ਨਹੀਂ ਡੁੱਬੇ ਰਹਿਣਾ ਚਾਹੀਦਾ, ਸਗੋਂ ਵਰਤਮਾਨ ਦੇ ਅੱਜ ਦੇ ਸੋਹਣੇ ਪਲਾਂ ਨੂੰ ਜਿਉਣਾ ਚਾਹੀਦਾ ਹੈ, ਉਹਨਾਂ ਨੂੰ ਗਵਾਉਣਾ ਨਹੀਂ ਚਾਹੀਦਾ। ਜੇ ਅਸੀਂ ਹਰ ਦਿਨ ਵਿੱਚ ਕੁਝ ਚੰਗਾ ਲੱਭਣਾ ਸਿੱਖ ਲਈਏ ਤਾਂ ਜ਼ਿੰਦਗੀ ਆਪਣੇ ਆਪ ਵਿੱਚ ਸੋਹਣੀ ਲੱਗਣ ਲੱਗ ਪੈਂਦੀ ਹੈ। ਸਵੇਰ ਦਾ ਸੂਰਜ, ਠੰਡੀ ਹਵਾ, ਮਨਪਸੰਦ ਗੀਤ, ਕਿਸੇ ਦੀ ਮੁਸਕਾਨ ਜਾਂ ਦਿਲੋਂ ਕੀਤਾ ਧੰਨਵਾਦ, ਇਹ ਸਭ ਜ਼ਿੰਦਗੀ ਦੀਆਂ ਉਹ ਖੂਬਸੂਰਤ ਨੇਮਤਾਂ ਹੁੰਦੀਆਂ ਨੇ ਜਿਨ੍ਹਾਂ ਦੀ ਕੋਈ ਕੀਮਤ ਨਹੀਂ ਹੁੰਦੀ, ਪਰ ਇਹ ਦਿਲ ਨੂੰ ਅਮੀਰ ਬਣਾ ਦਿੰਦੀਆਂ ਨੇ। ਕਈ ਵਾਰ ਅਸੀਂ ਸੋਚਦੇ ਹਾਂ ਕਿ ਖੁਸ਼ ਰਹਿਣ ਲਈ ਸਭ ਕੁਝ ਪਰਫੈਕਟ ਹੋਣਾ ਜ਼ਰੂਰੀ ਹੁੰਦਾ ਆ, ਪਰ ਜ਼ਿੰਦਗੀ ਕਦੇ ਵੀ ਕਿਸੇ ਦੀ ਵੀ ਪਰਫੈਕਟ ਨਹੀਂ ਹੁੰਦੀ। ਹਰ ਕਿਸੇ ਦੀਆਂ ਆਪਣੀ ਜ਼ਿੰਦਗੀ ਤੋਂ ਆਪਣੀਆਂ ਆਪਣੀਆਂ ਸ਼ਿਕਾਇਤਾਂ ਹੁੰਦੀਆਂ ਨੇ, ਹਰ ਕਿਸੇ ਦੀ ਜ਼ਿੰਦਗੀ ਵਿੱਚ ਮੁਸ਼ਕਲਾਂ ਹੁੰਦੀਆਂ ਨੇ। ਫਰਕ ਸਿਰਫ ਇੰਨਾ ਹੁੰਦਾ ਆ ਕਿ ਕੁਝ ਲੋਕ ਉਹਨਾਂ ਮੁਸ਼ਕਲਾਂ ਵਿੱਚ ਵੀ ਛੋਟੀਆਂ ਅਤੇ ਵੱਡੀਆਂ ਤੋਂ ਵੱਡੀਆਂ ਖੁਸ਼ੀਆਂ ਲੱਭ ਲੈਂਦੇ ਨੇ, ਅਤੇ ਕੁਛ ਲੋਕ ਸਿਰਫ ਖੁਸ਼ੀਆਂ ਦੀ ਉਡੀਕ ਕਰਦੇ ਰਹਿੰਦੇ ਨੇ ਕਿ ਜਦੋਂ ਆਹ ਚੀਜ਼ ਹੋ ਗਈ ਜਾਂ ਸਾਡੀ ਜ਼ਿੰਦਗੀ 'ਚ ਅਸੀਂ ਆਹ ਅਚੀਵ ਕਰ ਲਿਆ ਤਾਂ ਅਸੀਂ ਉਦੋਂ ਹੀ ਖੁਸ਼ ਹੋਵਾਂਗੇ। ਕਹਿੰਦੇ ਇੱਕ ਬਜ਼ੁਰਗ ਨੇ ਬਹੁਤ ਸੋਹਣੀ ਗੱਲ ਕਹੀ ਆ ਕਿ ਖੁਸ਼ੀ ਕੋਈ ਵੱਡੀ ਮੰਜ਼ਿਲ ਨਹੀਂ ਹੁੰਦੀ, ਸਗੋਂ ਹਰ ਰੋਜ਼ ਦੇ ਛੋਟੇ ਪਲਾਂ ਦਾ ਨਾਮ ਹੀ ਖੁਸ਼ੀ ਹੈ। ਇਸ ਲਈ ਜ਼ਿੰਦਗੀ ਵਿੱਚ ਰੁਕ ਕੇ ਉਹਨਾਂ ਪਲਾਂ ਨੂੰ ਮਹਿਸੂਸ ਕਰੋ ਜੋ ਤੁਹਾਡੇ ਕੋਲ ਪਹਿਲਾਂ ਹੀ ਹਨ। ਆਪਣੇ ਲੋਕਾਂ ਦੀ ਕਦਰ ਕਰੋ, ਆਪਣੇ ਆਪ ਨੂੰ ਸਮਾਂ ਦਿਓ, ਆਪਣੇ ਦਿਲ ਨੂੰ ਸ਼ਾਂਤੀ ਦਿਓ, ਕਿਉਂਕਿ ਅਖੀਰ ਵਿੱਚ ਸਾਨੂੰ ਵੱਡੀਆਂ ਚੀਜ਼ਾਂ ਨਹੀਂ ਸਗੋਂ ਉਹ ਪਲ ਯਾਦ ਰਹਿੰਦੇ ਨੇ ਜਿਨ੍ਹਾਂ ਵਿੱਚ ਅਸੀਂ ਦਿਲੋਂ ਖੁਸ਼ ਹੋਏ ਹੁੰਦੇ ਹਾਂ। ਜ਼ਿੰਦਗੀ ਸੋਹਣੀ ਉਦੋਂ ਹੀ ਬਣਦੀ ਹੈ ਜਦੋਂ ਸਾਡੇ ਕੋਲ ਸਭ ਕੁਝ ਨਹੀਂ ਹੁੰਦਾ। ਜ਼ਿੰਦਗੀ ਸੋਹਣੀ ਉਦੋਂ ਬਣਦੀ ਹੈ ਜਦੋਂ ਅਸੀਂ ਜੋ ਵੀ ਸਾਡੇ ਕੋਲ ਹੁੰਦਾ ਹੈ ਉਹਦੀ ਕਦਰ ਕਰਨੀ ਸਿੱਖ ਲੈਂਦੇ ਹਾਂ, ਉਸ ਦੇ ਵਿੱਚ ਹੀ ਖੁਸ਼ ਰਹਿਣਾ ਸਿੱਖ ਲੈਂਦੇ ਹਾਂ। ਜ਼ਿੰਦਗੀ ਜਿਵੇਂ ਦੀ ਵੀ ਸਾਡੇ ਲਈ ਹੁੰਦੀ ਹੈ ਉਹਨੂੰ ਅਸੀਂ ਅਸੈਪਟ ਕਰ ਲੈਂਦੇ ਹਾਂ। ਕਿਸੇ ਦੀ ਬਹੁਤ ਹੀ ਸੋਹਣੀ ਇੰਟਰਵਿਊ ਚੱਲ ਰਹੀ ਸੀ ਤਾਂ ਉਹਨਾਂ ਨੇ, ਉਹ ਡਾਕਟਰ ਸੀ, ਤਾਂ ਪੁੱਛਿਆ ਕਿ ਜਿਹੜੇ ਲੋਕ ਜਦੋਂ ਬਜ਼ੁਰਗ ਹੋ ਜਾਂਦੇ ਨੇ ਤਾਂ ਉਹਨਾਂ ਦੇ ਜ਼ਿੰਦਗੀ ਦਾ ਸਭ ਤੋਂ ਵੱਡਾ ਰਿਗਰੈਟ ਕੀ ਰਹਿ ਜਾਂਦਾ ਆ, ਤਾਂ ਉਹ ਕਹਿੰਦੇ ਕਿ ਉਹਨਾਂ ਨੂੰ ਇਹ ਰਿਗਰੈਟ ਨਹੀਂ ਹੁੰਦਾ ਕਿ ਉਹਨਾਂ ਨੇ ਆਪਣੀ ਲਾਈਫ 'ਚ ਕੁਛ ਘੱਟ ਅਚੀਵ ਕੀਤਾ ਜਾਂ ਪੈਸਾ ਘੱਟ ਕਮਾਇਆ। ਕਿਸੇ ਨੂੰ ਵੀ ਕਹਿੰਦੇ ਇਹ ਰਿਗਰੈਟ ਨਹੀਂ ਹੋਇਆ ਵੀ ਮੈਂ ਆਪਣੀ ਜ਼ਿੰਦਗੀ 'ਚ ਪੈਸਾ ਘੱਟ ਕਮਾਇਆ ਜਾਂ ਮੈਂ ਆਪਣੀ ਜ਼ਿੰਦਗੀ 'ਚ ਜਿੱਥੇ ਪਹੁੰਚਣਾ ਚਾਹੁੰਦਾ ਸੀ ਉਸ ਚੀਜ਼ ਨੂੰ ਅਚੀਵ ਨਹੀਂ ਕਰ ਸਕਿਆ। ਕਹਿੰਦੇ ਉਹਨਾਂ ਨੂੰ ਸਭ ਤੋਂ ਵੱਡਾ ਜਿਹੜਾ ਰਿਗਰੈਟ ਹੁੰਦਾ ਆਪਣੀ ਲਾਈਫ 'ਚ ਉਹ ਇਹ ਹੁੰਦਾ ਕਿ ਅਸੀਂ ਆਪਣੀ ਜ਼ਿੰਦਗੀ ਨੂੰ ਇੰਜੋਏ ਨਹੀਂ ਕਰ ਸਕੇ, ਅਸੀਂ ਚੀਜ਼ਾਂ ਪਿੱਛੇ ਭੱਜਦੇ ਰਹੇ, ਛੋਟੀਆਂ ਛੋਟੀਆਂ ਖੁਸ਼ੀਆਂ ਨੂੰ ਮਹਿਸੂਸ ਨਹੀਂ ਕਰ ਸਕੇ, ਆਪਣਿਆਂ ਨਾਲ ਸਮਾਂ ਨਹੀਂ ਬਿਤਾ ਸਕੇ, ਕਿਉਂਕਿ ਸਾਨੂੰ ਲੱਗਦਾ ਸੀ ਕਿ ਸਾਡੀ ਦੌੜ ਕੋਈ ਹੋਰ ਆ, ਜਦੋਂ ਅਸੀਂ ਉੱਥੇ ਪਹੁੰਚਾਂਗੇ ਤਾਂ ਅਸੀਂ ਖੁਸ਼ ਹੋ ਜਾਵਾਂਗੇ, ਪਰ ਨਹੀਂ। ਕਹਿੰਦੇ ਜ਼ਿੰਦਗੀ ਨੂੰ ਹਰ ਪਲ ਜਿਉਂਦੇ ਜਾਓ, ਜੋ ਜੋ ਪਲ ਤੁਹਾਡੇ ਕੋਲੋਂ ਲੰਘੀ ਜਾਂਦਾ ਉਹਨੇ ਮੁੜ ਕੇ ਕਦੇ ਵਾਪਸ ਨਹੀਂ ਆਉਣਾ। ਸੁਣਦਿਆਂ ਇਹਦੇ ਨਾਲ ਲੱਗਦਾ ਹੀ ਇੱਕ ਪਿਆਰਾ ਜਿਹਾ ਗੀਤ ਸਤਿੰਦਰ ਸਰਤਾਜ ਦਾ, ਅਤੇ ਫਿਰ ਵਾਪਸ ਆਉਣੇ ਆ ਸਟੂਡੀਓ ਦੇ ਵਿੱਚ ਅਤੇ ਕਰਾਂਗੇ ਕੁਝ ਹੋਰ ਗੱਲਾਂ ਤੁਹਾਡੇ ਨਾਲ।

ਤੇ ਪਰ ਖਾਬ ਲੱਗਦਾ ਹੈ। ਕੀ ਲਿਖਾਂ ਉਹਦੇ ਬਾਰੇ? ਹਾਂ, ਹਕੀਕਤ ਹੈ ਪਰ ਖਾਬ ਲੱਗਦਾ ਹੈ। ਜਦ ਬੋਲਦਾ ਹੈ ਤੇ ਮੈਨੂੰ ਰਬਾਬ ਲੱਗਦਾ ਹੈ। ਮੇਰੇ ਨਾਲ ਲੁੱਡੀ ਪਾਵੇ ਤੇ ਮੈਂ ਬਸ ਤੱਕਾਂ ਉਹਨੂੰ। ਇੱਕ ਗੱਭਰੂ ਨਿਰਾ ਪੰਜਾਬ ਲੱਗਦਾ ਹੈ, ਨਿਰਾ ਪੰਜਾਬ ਲੱਗਦਾ ਹੈ।

0: वापस आ गया स्टूडियो दे विच ते तुसीं सुन रहे हो सांझी आवाज़ रेडियो दा प्रोग्राम सत श्री अकाल मेलबर्न शामा जी एंड तनू दे नाल। ਸ਼ਾਮਾ ਮੈਮ ਲੇਟ ਹੋ ਗਏ, ਵੈਲਕਮ ਮੈਮ।
1: ਹਾਂਜੀ, ਸਾਨੂੰ ਤਾਂ ਪਹਿਲੋਂ ਮਾਫ਼ੀ ਕਿ ਲੇਟ ਹੋ ਗਏ ਅੱਜ। ਮੌਸਮ ਇਸ ਤਰ੍ਹਾਂ ਦਾ ਨਾ ਕਿ ਫਿਰ ਟ੍ਰੈਫਿਕ ਬਹੁਤ ਹੋ ਗਈ ਅੱਜ।
0: ਹਾਂਜੀ, ਜਿੱਦਾਂ ਹਮੇਸ਼ਾ ਅਸੀਂ ਤੁਹਾਡੇ ਨਾਲ ਕੁਛ ਨਾ ਕੁਛ ਡਿਸਕਸ ਕਰਦੇ ਹੁੰਦੇ ਹਾਂ, ਅਤੇ ਇਸ ਵਾਰ ਅਸੀਂ ਜਿਹੜਾ ਅੱਜ, ਕਿਉਂਕਿ ਆਪਾਂ, ਮੈਨੂੰ ਲੱਗਦਾ ਵੀ ਜਦੋਂ ਮੈਂ ਇਕੱਲੀ ਸੀ ਤਾਂ ਨਾ ਅਸੀਂ ਬਾਹਲੀਆਂ ਸੰਜੀਦਾ ਗੱਲਾਂ ਕਰ ਲਈਆਂ, ਤਾਂ ਮੈਂ ਸੋਚਦੀ ਹਾਂ ਹੁਣ ਥੋੜ੍ਹਾ ਜਿਹਾ ਮਾਹੌਲ ਨੂੰ ਲਾਈਟ ਅਪ ਕਰ ਲਈਏ ਵੀ ਸਾਰੇ ਕਹਿਣਗੇ ਬਾਹਲੀਆਂ ਸਿਆਣੀਆਂ ਸਿਆਣੀਆਂ ਗੱਲਾਂ ਕਰੀ ਜਾਂਦੇ ਨੇ। ਅਤੇ ਅੱਜ ਦੇ ਟੋਪਿਕ ਵਿੱਚ ਅਸੀਂ ਡਿਸਕਸ ਕਰਾਂਗੇ ਕਿ ਜਦੋਂ ਅਸੀਂ ਅੱਜ ਤੋਂ ਕੁਝ ਸਾਲ ਪਹਿਲਾਂ ਦੀ ਲਾਈਫ, ਜਦੋਂ ਸਾਡੀ ਜ਼ਿੰਦਗੀ 'ਚ ਮੋਬਾਈਲ ਫੋਨ ਨਹੀਂ ਸੀ, ਅਸੀਂ ਲੈਂਡਲਾਈਨ ਫੋਨਸ ਦੇ ਉੱਤੇ ਇੱਕ ਦੂਜੇ ਨੂੰ ਕਨੈਕਟ ਕਰਦੇ ਸੀਗੇ, ਅਤੇ ਉਦੋਂ ਜਿਹੜੀ ਸਾਡੀ ਲਾਈਫ ਹੁੰਦੀ ਸੀ ਬਿਨਾਂ ਮੋਬਾਈਲ ਫੋਨਸ ਤੋਂ, ਉਹ ਕਿਵੇਂ ਦੀ ਹੁੰਦੀ ਸੀ? ਜਿਵੇਂ ਤੁਸੀਂ ਤਾਂ ਆਪਣੀ ਲਾਈਫ ਦਾ ਬਹੁਤ ਸਾਰਾ ਪਾਰਟ ਇੱਕ ਬਿਨਾਂ ਮੋਬਾਈਲ ਫੋਨ ਵਾਲੀ ਲਾਈਫ ਤੋਂ ਕੱਢਿਆ।
1: ਤੈਨੂੰ ਮੈਂ ਪਹਿਲੇ ਤਾਂ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਆਪਾਂ ਸਤਿ ਸ਼੍ਰੀ ਅਕਾਲ ਕਹਿਣ ਦਾ ਮੌਕਾ ਹੀ ਨਹੀਂ ਮਿਲਿਆ ਸਤਿ ਸ਼੍ਰੀ ਅਕਾਲ ਪ੍ਰੋਗਰਾਮ ਦੇ ਵਿੱਚ। ਤੁਸੀਂ ਕਹਿੰਦੇ ਕਿ ਮੋਬਾਈਲ ਫੋਨਸ, ਹੈਨਾ, ਮੋਬਾਈਲ ਫੋਨਸ ਤੋਂ ਬਿਨਾਂ ਦੀ ਲਾਈਫ ਜਿਹੜੀ ਹੈ, ਹੈਨਾ, ਮੈਂ ਤਾਂ ਉਹ ਵੀ ਲਾਈਫ ਵੇਖੀ ਹੈ ਕਿ ਜਿੱਥੇ ਫੋਨਸ ਹੀ ਨਹੀਂ ਹੁੰਦੇ ਸੀਗੇ।
0: ਹਾਂਜੀ,
1: ਹੈਨਾ, ਪਹਿਲੇ ਫੋਨਸ ਨਹੀਂ ਸੀ ਹੁੰਦੇ, ਅਤੇ ਮਤਲਬ ਅਸੀਂ ਆਪਣਾ ਬਚਪਨ ਜਿਹੜਾ ਉਹ ਬਿਨਾਂ ਫੋਨਸ ਦੇ ਬਿਤਾਇਆ, ਅਤੇ ਜਦੋਂ ਅਸੀਂ ਫੋਨਸ ਬਾਰੇ ਸਾਨੂੰ ਪਤਾ ਲੱਗਾ, ਹੈਨਾ, ਵੀ ਸ਼ਹਿਰਾਂ ਦੇ ਵਿੱਚ ਜਾ ਕੇ ਜਦੋਂ ਪੜ੍ਹਨ ਵਾਸਤੇ ਜਾਣਾ, ਅਤੇ ਉੱਥੇ ਇਹ ਵੇਖਣਾ ਕਿ ਪਹਿਲੇ ਤਾਂ ਆਫਿਸਿਸ ਦੇ ਵਿੱਚ ਫੋਨਸ ਹੁੰਦੇ ਸੀ, ਫਿਰ ਲੋਕਾਂ ਦੇ ਘਰਾਂ ਵਿੱਚ ਫੋਨ ਹੁੰਦੇ ਸੀ, ਅਤੇ ਸਾਨੂੰ ਬੜੀ ਹੈਰਾਨਗੀ ਹੋਣੀ ਵੀ ਸ਼ਹਿਰਾਂ ਦੇ ਘਰ 'ਚ ਵੀ ਫੋਨ ਹੁੰਦਾ। ਅਤੇ ਫਿਰ ਜਦੋਂ ਮਤਲਬ ਬਾਹਰਲੇ ਦੇਸ਼ਾਂ ਦੇ ਵਿੱਚ ਆਪਣੇ ਫੈਮਿਲੀ ਦੇ ਕੁਛ ਮੈਂਬਰਸ ਬਾਹਰਲੇ ਦੇਸ਼ਾਂ ਵਿੱਚ ਗਏ, ਅਤੇ ਉਦੋਂ ਫਿਰ ਫੋਨ ਜਿਹੜਾ ਸੀ ਉਹ ਇੱਕ ਜ਼ਰੂਰਤ
0: ਜੀ
1: ਬਣ ਗਈ, ਹੈ ਨਾ। ਅਤੇ ਫਿਰ ਇਹ ਵੇਖਣਾ ਵੀ ਫੋਨ ਕਿੰਨਾ ਜ਼ਰੂਰੀ ਆ
0: ਜੀ,
1: ਹੈ ਨਾ। ਅਤੇ ਜੇ ਅਸੀਂ ਗੱਲ ਜੇ ਮਤਲਬ ਕਿ ਫੋਨਾਂ ਤੋਂ ਪਹਿਲਾਂ ਦੀ ਗੱਲ ਕਰਦੇ ਹਾਂ, ਅਤੇ ਉਦੋਂ ਚਿੱਠੀਆਂ
0: ਜੀ,
1: ਅਤੇ ਚਿੱਠੀਆਂ ਦੀ ਬਹੁਤ ਜ਼ਿਆਦਾ ਇੰਪੋਰਟੈਂਸ ਹੁੰਦੀ ਸੀ।
0: ਹਾਂਜੀ,
1: ਹੈ ਨਾ, ਵੀ ਚਿੱਠੀ ਲਿਖਣੀ, ਚਿੱਠੀ ਦੀ ਉਡੀਕ ਕਰਨੀ
0: ਜੀ,
1: ਅਤੇ ਫਿਰ ਜੇ ਕੋਈ ਬਹੁਤੀ ਕੋਈ ਜ਼ਰੂਰੀ ਗੱਲ ਹੁੰਦੀ ਸੀ ਤਾਂ ਫਿਰ ਟੈਲੀਗ੍ਰਾਮਸ
0: ਜੀ,
1: ਹੈ ਨਾ। ਹੁਣ ਅੱਜ ਦੇ ਬੱਚਿਆਂ ਨੂੰ ਮੇਰਾ ਜੇ ਟੈਲੀਗ੍ਰਾਮ ਦੀ ਗੱਲ ਕਹੀਏ
0: ਤਾਂ ਉਹਨਾਂ ਨੂੰ ਨਹੀਂ ਪਤਾ,
1: ਉਹਨਾਂ ਨੂੰ ਪਤਾ ਹੀ ਨਹੀਂ ਹੋਏਗਾ ਕਿ ਟੈਲੀਗ੍ਰਾਮ ਕੀ ਆ।
0: ਹਾਂਜੀ, ਤੁਸੀਂ ਯੂਜ਼ ਕੀਤਾ ਮੈਮ ਟੈਲੀਗ੍ਰਾਮ?
1: ਹਾਂ, ਅਸੀਂ ਟੈਲੀਗ੍ਰਾਮ ਯੂਜ਼ ਕੀਤਾ ਸਾਡੇ, ਕਿਉਂਕਿ ਮੇਰੇ ਫਾਦਰ ਆਰਮੀ 'ਚ ਸੀ, ਅਤੇ ਉਹਨਾਂ ਤੋਂ ਸਾਨੂੰ ਟੈਲੀਗ੍ਰਾਮ ਆਉਂਦੀ ਹੁੰਦੀ ਸੀਗੀ
0: ਜੀ,
1: ਹੈ ਨਾ। ਅਤੇ ਫਿਰ ਜਾਂ ਕਿਤੇ ਮਤਲਬ ਕਿ ਕੋਈ ਦੂਰ ਦਰੇਡੇ ਦੇ ਰਿਸ਼ਤੇਦਾਰ ਦੇ ਵਿੱਚ ਕੋਈ ਅਣਹੋਣੀ ਹੋ ਜਾਣੀ
0: ਜੀ,
1: ਅਤੇ ਫਿਰ, ਹੈ ਨਾ, ਹੁੰਦਾ ਸੀਗਾ। ਅਤੇ ਟੈਲੀਗ੍ਰਾਮ ਜਦੋਂ ਮੈਂ ਇੰਡੀਆ ਤੋਂ ਆਸਟ੍ਰੇਲੀਆ ਆਈ, ਅਤੇ ਉਦੋਂ ਮੇਰੇ ਜੋ ਬੇਟਾ ਹੋਇਆ
0: ਜੀ,
1: ਅਤੇ ਉਦੋਂ ਵੀ ਅਸੀਂ ਟੈਲੀਗ੍ਰਾਮ ਹੀ ਯੂਜ਼ ਕੀਤੀ
0: ਜੀ,
1: ਕਿਉਂਕਿ ਉਦੋਂ ਹਾਲੇ ਘਰਾਂ ਘਰਾਂ ਦੇ ਵਿੱਚ ਫੋਨਸ ਨਹੀਂ ਸੀ ਹੈਗੇ
0: ਜੀ। ਜਾਂ ਐਵੇਂ ਵੀ ਹੁੰਦਾ ਸੀਗਾ ਕਿ ਕੁਛ ਘਰਾਂ, ਮਤਲਬ ਇੱਕ ਘਰ ਦੇ ਵਿੱਚ ਫੋਨ ਹੁੰਦਾ ਸੀ ਜਿੱਥੇ ਸਾਰਿਆਂ ਦਾ ਫੋਨ ਆਉਂਦਾ ਹੁੰਦਾ ਸੀ, ਅਤੇ ਫਿਰ ਅਗਲੇ ਨੂੰ ਕਹਿਣਾ ਵੀ ਤੁਸੀਂ 10 ਮਿੰਟ ਰੁੱਕ ਕੇ ਫੋਨ ਕਰਿਓ, ਅਸੀਂ ਉਹਨਾਂ ਨੂੰ ਬੁਲਾ ਕੇ ਲੈ ਕੇ ਆਉਂਦੇ ਹਾਂ।
1: ਬਿਲਕੁਲ, ਔਰ ਅਸੀਂ ਵੀ ਖੁਦ ਮਤਲਬ ਕਿ ਲੋਕਾਂ ਦੇ ਘਰਾਂ ਦੇ ਯੂਜ਼ ਕੀਤੇ ਆ ਫੋਨ
0: ਜੀ,
1: ਕਿ ਜਿੱਥੇ ਬਾਹਰੋਂ ਸਾਨੂੰ ਫੋਨ ਆਉਣਾ, ਅਤੇ ਹੁਣ ਮਤਲਬ ਇਹ ਸੋਚ ਆਉਂਦੀ ਆ ਵੀ ਉਹ ਲੋਕ ਕਿੰਨੇ ਹੈਲਪਫੁਲ ਸੀ
0: ਜੀ,
1: ਹੈ ਨਾ। ਵੀ ਹੁਣ ਲੋਕ ਆਪਣੀ ਪ੍ਰਾਈਵੇਸੀ ਦੀ ਗੱਲ ਕਰਦੇ ਆ, ਆਪਣੀ ਸਪੇਸ ਦੀ ਗੱਲ ਕਰਦੇ ਆ, ਫਿਰ ਕਹਿੰਦੇ ਆ ਕਿ ਉਹ ਮਤਲਬ ਅਸੀਂ ਕਿਸੇ ਵਾਸਤੇ ਕੁਛ ਕਰਨਾ ਅਤੇ ਇਹ ਮਤਲਬ ਸਾਡਾ ਇਨਕਨਵੀਨੀਅੰਸ ਹੈ ਸਾਡੇ ਵਾਸਤੇ,
0: ਹੈ
1: ਨਾ। ਹੁਣ ਸੋਚੋ ਵੀ ਅਸੀਂ ਆਪਣੇ ਘਰ ਵਿੱਚ ਬੈਠੇ ਹਾਂ ਅਤੇ ਬਾਹਰੋਂ ਕਿਸੇ ਦਾ ਫੋਨ ਆ ਗਿਆ, ਅਤੇ ਫਿਰ ਅਸੀਂ ਉਹਦੇ ਘਰ ਆਪਣਾ ਬੱਚਾ ਭੇਜਣਾ ਜਾਂ ਆਪ ਜਾਣਾ ਮੈਸੇਜ ਲੈ ਕੇ
0: ਵੀ
1: ਤੁਹਾਡਾ ਫੋਨ ਆਇਆ ਅਤੇ 5-10 ਮਿੰਟਾਂ ਨੂੰ ਫਿਰ ਆਉਣਾ ਅਤੇ ਤੁਸੀਂ ਆ ਜਾਓ।
0: ਹਾਂਜੀ,
1: ਫਿਰ ਉਹਨੇ ਬੰਦੇ ਨੇ ਆ ਕੇ ਉਹ 5-10 ਮਿੰਟ ਤੁਹਾਡੇ ਘਰ ਵੇਟ ਕਰਨੀ ਆ, ਫਿਰ ਉਹ ਪਤਾ ਨਹੀਂ ਕਿੰਨਾ ਚਿਰ ਉਹਦੀ ਗੱਲ ਚੱਲਣੀ ਆ, ਉਹ ਕਈ ਵਾਰੀ ਕਾਲ ਥਰੂ ਨਹੀਂ ਸੀ ਹੁੰਦੀ ਹੁੰਦੀ
0: ਜੀ,
1: ਤੇ 3-3-4-4 ਵਾਰੀ ਉਹਨਾਂ ਨੇ ਕਾਲ ਮਿਲਾਉਣੀ ਤੇ ਫਿਰ ਗੱਲ ਹੋਣੀ, ਤੇ ਜਿਹੜਾ ਫਿਰ ਫੋਨ ਸੁਣਨ ਗਿਆ ਫਿਰ ਉਹਦੀ ਵੀ ਪ੍ਰਾਈਵੇਸੀ ਵੇਖੋ ਕੋਈ ਨਹੀਂ
0: ਜੀ,
1: ਕਿ ਉਹਨਾਂ ਦੇ ਸਾਹਮਣੇ ਸਾਰੀ ਗੱਲ।
0: ਪ੍ਰਾਈਵੇਸੀ ਦੀ ਤੁਸੀਂ ਗੱਲ ਕਰਦੇ ਹੋ, ਉਹ ਆਪ ਗੱਲ ਕਰਕੇ ਫਿਰ ਆਪ ਵੀ ਦੱਸ ਜਾਂਦੇ ਹੁੰਦੇ ਸੀ ਵੀ ਉਹਨਾਂ ਨੇ ਆਹ ਗੱਲ ਕਰਨ ਨੂੰ ਫੋਨ ਕੀਤਾ ਸੀ,
1: ਕਿਉਂਕਿ ਅਗਲੇ ਪਾਸੇ ਦੀ ਗੱਲ ਤੁਹਾਨੂੰ ਨਹੀਂ ਨਾ ਸੁਣਨੀ, ਤੇ ਉਦੋਂ ਹੁਣ ਉਹਨਾਂ ਨੇ ਦੱਸ ਕੇ ਜਾਣੀ ਹੈ ਨਾ, ਉਹ ਮਤਲਬ ਉਹਨਾਂ ਲੱਗਦਾ ਹੁੰਦਾ ਸੀਗਾ ਕਿ ਇਹ ਹੁਣ ਉਹਨਾਂ ਦਾ ਮਤਲਬ ਕਿ ਰਾਈਟ ਬਣ ਗਿਆ, ਕਿਉਂਕਿ ਅਸੀਂ ਉਹਨਾਂ ਦੇ ਜਿਹੜਾ ਫੋਨ ਯੂਜ਼ ਕੀਤਾ
0: ਜੀ,
1: ਹੈ ਨਾ, ਤੇ ਇਹ ਹੁਣ ਮਤਲਬ ਕਿ ਉਹਨਾਂ ਦਾ ਰਾਈਟ ਹੈ ਕਿ ਉਹ ਗੱਲ ਉਹਨਾਂ ਨੂੰ ਪਤਾ ਲੱਗੇ ਕਿ ਕਾਹਦੇ ਬਾਰੇ ਗੱਲ ਹੋਈ ਆ।
0: ਹਾਂਜੀ,
1: ਹੈ ਨਾ। ਤੇ ਹੁਣ ਦੇਖੋ ਤੁਸੀਂ, ਅੱਜ ਕੱਲ੍ਹ ਬੱਚੇ ਕਹਿ ਦਿੰਦੇ ਆ ਕਿ ਜੀ ਸਾਡੀ ਪ੍ਰਾਈਵੇਸੀ ਹੈ, ਸਾਡੇ ਫੋਨ ਨੂੰ ਹੱਥ ਨਾ ਲਾਓ, ਸਾਡੇ ਰੂਮ ਦੇ ਵਿੱਚ ਤੁਸੀਂ ਬਿਨਾਂ ਸਾਡੇ ਪਰਮਿਸ਼ਨ ਦੇ ਤੁਸੀਂ ਆ ਨਹੀਂ ਸਕਦੇ
0: ਜੀ
1: ਹੈ, ਤੇ ਉਦੋਂ ਵੇਖੋ ਵੀ ਪਿੰਡ ਦੇ ਵਿੱਚ ਕੋਈ ਉਹਨਾਂ ਨਾਲ ਬੇਸ਼ੱਕ ਕੋਈ ਸਾਂਝ ਹੈ ਜਾਂ ਨਹੀਂ ਹੈ, ਤੇ ਤੁਸੀਂ ਉਹਨਾਂ ਦੇ ਨਾਲ ਆਪਣੀ ਘਰ ਦੀ ਕੋਈ ਪ੍ਰਾਈਵੇਟ ਗੱਲ ਜਿਹੜੀ ਆ ਉਹ ਵੀ ਤੁਸੀਂ ਸ਼ੇਅਰ ਕਰ ਲੈਂਦੇ ਸੀ
0: ਜੀ, ਤੇ ਨਾਲੇ ਮਤਲਬ ਵੱਧ ਉਹਨਾਂ ਨੂੰ ਐਵੇਂ ਹੁੰਦਾ ਸੀਗਾ ਕਿ ਜਿੱਦਾਂ ਹੁਣ ਦੇ ਟਾਈਮ 'ਚ ਆਪਾਂ ਇਸ ਚੀਜ਼ ਨੂੰ ਇੱਕ ਨੈਗੇਟਿਵ ਪੁਆਇੰਟ 'ਚ ਲੈ ਲੈਂਦੇ ਹਾਂ ਕਿ ਲੋਕ ਕਹਿੰਦੇ ਨੇ ਵੀ ਜੇ ਅਸੀਂ ਕਿਸੇ ਨੂੰ ਪੁੱਛਦੇ ਹਾਂ ਵੀ ਕੀ ਚੱਲ ਰਿਹਾ ਤਾਂ ਅਗਲਾ ਸ਼ਾਇਦ ਸਾਡਾ ਸਵਾਦ ਲੈ ਰਿਹਾ ਆ ਵੀ ਜਾਂ ਪਤਾ ਨਹੀਂ ਸਾਨੂੰ ਜੱਜ ਕਰ ਰਿਹਾ, ਪਰ ਉਦੋਂ ਇਸ ਪੁੱਛਣ ਦਾ ਤਾਂ ਢੰਗ ਮੈਨੂੰ ਲੱਗਦਾ ਉਦੋਂ ਜਿਹੜੀ ਲੈਂਗੁਏਜ ਸੀ ਉਹ ਜ਼ਿਆਦਾ ਮਤਲਬ ਸਟ੍ਰੇਟ ਫਾਰਵਰਡ ਸੀ, ਤਾਂ ਵੀ ਲੋਕਾਂ ਨੂੰ ਗੁੱਸਾ ਨਹੀਂ ਸੀ ਹੁੰਦਾ, ਤਾਂ ਸਿੱਧਾ ਪੁੱਛ ਰਹਿੰਦੇ ਸੀ ਸਭ ਸੁੱਖ ਸ਼ਾਂਤ ਹੈਗੀਆਂ, ਤਾਂ ਉਹ ਕਹਿ ਦਿੰਦੇ ਸੀ ਹਾਂ ਹਾਂ ਫਲਾਨੇ ਕੰਮ ਵਾਸਤੇ ਉਹਨਾਂ ਨੇ ਫੋਨ ਕੀਤਾ ਸੀ ਆਹ ਗੱਲ ਹੋ ਗਈ, ਮਤਲਬ ਕੋਈ ਪ੍ਰਾਈਵੇਸੀ ਨਾਮ ਦੀ ਕੋਈ ਚੀਜ਼ ਨਹੀਂ ਸੀ ਹੁੰਦੀ, ਸਾਰਿਆਂ ਦਾ ਦੁੱਖ ਸੁੱਖ ਸਾਂਝਾ ਹੁੰਦਾ ਸੀ, ਤਾਂ ਸਾਨੂੰ ਲੱਗਦਾ ਹੁੰਦਾ ਸੀ ਵੀ ਉਹ ਸਾਡੀ ਜ਼ਿੰਮੇਵਾਰੀ ਆ।
1: ਮਤਲਬ ਕਿ ਇੱਕ ਤਾਂ ਪਹਿਲਾਂ ਹੀ ਦੇਖੋ ਜਿਹੜੀ ਤੁਸੀਂ ਉਹਨਾਂ ਦੇ ਸਾਹਮਣੇ ਗੱਲ ਕਰ ਰਹੇ ਹੋ, ਹੁਣ ਉਹਨਾਂ ਦੇ ਘਰ ਵਿੱਚ ਬੈਠੇ ਹੋ ਤੇ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਸੋਰੀ ਤੁਸੀਂ ਰੂਮ 'ਚੋਂ ਚਲੇ ਜਾਓ
0: ਜੀ,
1: ਹੈਨਾ, ਤੇ ਉਹ ਉੱਥੇ ਹੀ ਬੈਠੇ ਆ ਤੇ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਉਹ ਤੇ ਉਹਨਾਂ ਨੂੰ ਸੁਣੀ ਰਹੀ ਆ,
0: ਹੈਨਾ।
1: ਹੁਣ ਦੂਸਰੇ ਪਾਸੇ ਦੀ ਜਿਹੜੀ ਗੱਲ ਹੋ ਰਹੀ ਆ ਹੈ ਉਹ ਫਿਰ ਤੁਸੀਂ ਕਹਿੰਦੇ ਹੋ ਵੀ ਮਤਲਬ ਸਾਡਾ ਇੱਕ ਹੈਨਾ ਫਰਜ਼ ਬਣਦਾ ਵੀ ਅਸੀਂ ਉਹਨਾਂ ਦੇ ਨਾਲ ਸ਼ੇਅਰ ਕਰ।
0: ਹਾਂਜੀ, ਜਦੋਂ ਤੁਸੀਂ ਚਿੱਠੀਆਂ ਦੀ ਗੱਲ ਕੀਤੀ ਤਾਂ ਉਦੋਂ ਉਹਨਾਂ ਲੋਕਾਂ 'ਚ ਕਿੰਨਾ ਪੇਸ਼ੈਂਸ ਹੁੰਦਾ ਹੋਊ ਜਿਹੜੇ ਵੀ ਇੱਕ ਚਿੱਠੀ ਪਾਉਂਦੇ ਤੇ ਉਹਦੇ ਜਵਾਬ ਦੀ ਹਫ਼ਤਾ ਹਫ਼ਤਾ ਵੇਟ ਕਰਦੇ ਵੀ ਹੁਣ ਜਵਾਬ ਆਊਗਾ, ਪਰ ਉਹ ਜਿਹੜੇ ਚਿੱਠੀਆਂ 'ਚ ਇਮੋਸ਼ਨਸ ਲਿਖੇ ਜਾਂਦੇ ਹੁੰਦੇ ਸੀ, ਹੁਣ ਜੇ ਅੱਜ ਅਸੀਂ ਫੋਨ 'ਤੇ ਗੱਲਾਂ ਕਰਦੇ ਹਾਂ ਤਾਂ ਮੈਨੂੰ ਲੱਗਦਾ ਵੀ ਉਹ ਉਨੇ ਸੋਹਣੇ ਤਰੀਕੇ ਨਾਲ ਐਕਸਪ੍ਰੈਸ ਨਹੀਂ ਹੁੰਦੇ।
1: ਹਾਂ, ਨਹੀਂ ਹੋ ਸਕਦੇ ਨਾ, ਕਿਉਂਕਿ ਉਹ ਵੇਖੋ ਇੱਕ ਜਿਹੜੀ ਚਿੱਠੀ ਦੀ ਉਡੀਕ ਦੀ
0: ਜੀ
1: ਹੈਨਾ ਇਮੋਸ਼ਨਸ ਨੇ
0: ਜੀ
1: ਹੈਨਾ, ਫਿਰ ਉਹ ਬੰਦਾ ਜਦੋਂ ਲਿਖਣ ਬੈਠਦਾ ਟਾਈਮ ਕੱਢ ਕੇ ਤੇ ਉਹਨਾਂ ਨੂੰ ਚੰਗੀ ਤਰ੍ਹਾਂ ਐਕਸਪ੍ਰੈਸ ਕਰਨ ਦਾ ਉਹਦੇ ਕੋਲ ਟਾਈਮ ਹੁੰਦਾ ਸੀ। ਹੁਣ ਅੱਜ ਕੱਲ ਵਟਸਐਪ ਦਾ ਜ਼ਮਾਨਾ ਹੈ ਨਾ, ਤਾਂ ਯੈਸ ਨੋ ਜਾਂ ਇਮੋਜੀ ਭੇਜ ਕੇ
0: ਜੀ
1: ਤੇ ਉਹ ਕਹਿੰਦੇ ਕਿ ਹਾਂਜੀ ਸਾਡਾ ਮਤਲਬ ਵੀ ਹੋ ਗਿਆ ਐਕਸਪ੍ਰੈਸ ਜੋ ਅਸੀਂ ਕਰਨਾ ਸੀਗਾ, ਬਟ ਨਹੀਂ ਉਹਦੇ ਵਿੱਚ ਫਿਰ ਉਹਨਾਂ ਚਿੱਠੀਆਂ ਨੂੰ ਸੰਭਾਲ ਕੇ ਰੱਖਣਾ
0: ਜੀ
1: ਹੈਨਾ ਵੀ ਉਹ ਵੀ ਹਾਲੇ ਤੱਕ ਕਈ ਚਿੱਠੀਆਂ ਤੁਸੀਂ ਵੇਖੋ ਜਿਹੜੀਆਂ ਮਤਲਬ ਕਿ ਪੁਰਾਣੀਆਂ
0: ਜੀ
1: ਨਿਕਲਦੀਆਂ ਤੇ ਲੋਕਾਂ ਨੇ ਸੰਭਾਲ ਕੇ ਰੱਖਿਆ ਸੀ ਵੀ ਉਹਨਾਂ ਚਿੱਠੀਆਂ ਦੀ ਵੀ ਵੈਲਿਊ ਸੀ
0: ਜੀ। ਜਿੱਦਾਂ ਮੇਰੇ ਨਾ ਜਿਹੜੇ ਗ੍ਰੈਂਡ ਪੇਰੈਂਟਸ ਸੀਗੇ ਤੇ ਮੇਰੇ ਤਾਇਆ ਜੀ ਨਾ ਉਹ ਕਾਫੀ ਪੁਰਾਣੇ US ਰਹਿੰਦੇ ਸੀਗੇ, ਤਾਂ ਜਦੋਂ ਉਹਨਾਂ ਨੇ ਮਤਲਬ ਮੇਰੇ ਕਜ਼ਨਸ ਸੀਗੀਆਂ ਤਾਂ ਫਿਰ ਉਹਨਾਂ ਨੇ ਸਾਨੂੰ ਚਿੱਠੀਆਂ ਲਿਖਣੀਆਂ ਤੇ ਅਸੀਂ ਉਹਨਾਂ ਨੂੰ ਲਿਖਣੀਆਂ, ਆਲਦੋ ਫੋਨ ਵੀ ਹੁੰਦਾ ਸੀਗਾ ਪਰ ਉਹਨਾਂ ਨੇ ਇੱਕ ਚਿੱਠੀ ਵੀ ਲਿਖਣੀ ਹੁੰਦੀ ਸੀ, ਤਾਂ ਜਿਹੜਾ ਉਹਨਾਂ ਨੇ ਚਿੱਠੀ ਦਾ ਪੇਪਰ ਯੂਜ਼ ਕਰਦੇ ਹੁੰਦੇ ਸੀ ਵੀ ਜਿਵੇਂ ਹੁਣ ਤਾਂ ਆਪਣੇ ਬਹੁਤ ਸੋਹਣੀਆਂ ਬੁੱਕਸ ਹੁੰਦੀਆਂ ਨੇ, ਉਦੋਂ ਪੇਪਰ ਨਹੀਂ ਸੀ ਮਿਲਦਾ ਹੁੰਦਾ ਫਲੋਰਲ ਪ੍ਰਿੰਟ ਜੇ ਵਾਲਾ, ਤੇ ਉਹਨਾਂ ਨੇ ਇਹਨਾਂ ਉੱਤੇ ਕੋਈ ਫਰੈਗਰੈਂਸ ਲਾ ਕੇ ਭੇਜਣੀ ਤੇ ਮਤਲਬ 3-4 ਪੇਜਾਂ ਦੀ ਚਿੱਠੀ ਲਿਖਦੇ, ਸਾਰੇ ਇਕੱਲੇ ਇਕੱਲੇ ਜੀ ਦਾ ਹਾਲ ਚਾਲ ਦੱਸਦੇ ਤੇ ਪੁੱਛਦੇ, ਦਾਦਾ ਦਾਦੀ ਦੀਆਂ ਆਪਣੀਆਂ ਗੱਲਾਂ ਹੁੰਦੀਆਂ ਸੀ ਸਾਡੇ ਨਾਲ ਸ਼ੇਅਰ ਕੀਤੀਆਂ, ਤੇ ਮਤਲਬ ਪਰ ਆਪਣੇ ਉਦੋਂ ਇੰਨਾ ਕੁਛ ਚੀਜ਼ਾਂ ਹੁੰਦੀਆਂ ਨਹੀਂ ਸੀ, ਤਾਂ ਸਾਨੂੰ ਲੱਗਦਾ ਹੁੰਦਾ ਸੀ ਅਸੀਂ ਆਪਣੇ ਮੰਮੀ ਪਾਪਾ ਨੂੰ ਕਹਿਣਾ ਵੀ ਅਸੀਂ ਤਾਂ ਆਪ ਇਹੋ ਜਿਹੇ ਪੇਪਰ ਦੇ ਉੱਤੇ ਹੀ ਚਿੱਠੀ ਲਿਖ ਕੇ ਭੇਜਣੀ ਉਹਨਾਂ ਨੂੰ। ਤਾਂ ਹੁਣ ਵੀ ਜਦੋਂ ਅਸੀਂ ਦੇਖਦੇ ਅਸੀਂ ਛੋਟੇ ਹੁੰਦੇ ਸੀਗੇ ਮੈਨੂੰ ਲੱਗਦਾ ਕਾਫੀ, ਤਾਂ ਪਰ ਜਦੋਂ ਹੁਣ ਵੀ ਕਈ ਵਾਰ ਜਦੋਂ ਸਫਾਈ ਸਫੂਈ ਕਰਦੇ ਆ ਘਰੇ ਜਾਂ ਕੁਛ ਵੀ ਤਾਂ ਚਿੱਠੀਆਂ ਲੱਭੀਆਂ ਹੁੰਦੀਆਂ ਤਾਂ ਤੁਹਾਡੀਆਂ ਉਹ ਮੈਮਰੀਜ਼ ਇੰਨੀਆਂ ਮਤਲਬ ਰੀਕਾਲ ਹੁੰਦੀਆਂ ਨੇ, ਤਾਂ ਤੁਹਾਨੂੰ ਲੱਗਦਾ ਵੀ ਕਿੰਨਾ ਪਿਆਰ ਸਾਂਝ ਮੁਹੱਬਤ ਸੀਗੀ ਉਸ ਚੀਜ਼ ਦੀ ਵੀ ਤੁਸੀਂ ਇੰਨਾ ਟਾਈਮ ਕੱਢ ਦੇ ਤੇ ਉਹ ਚਿੱਠੀ ਨੂੰ ਲਿਖਦੇ, ਫਿਰ ਤੁਸੀਂ ਉਡੀਕ ਕਰਦੇ, ਫਿਰ ਤੁਸੀਂ ਆਪਦੇ ਵੰਨਿਓ ਸਾਰਾ ਕੁਛ ਲਿਖ ਕੇ ਭੇਜਦੇ ਤੇ ਫਿਰ ਤੁਹਾਡੇ ਮਨ 'ਚ ਇੱਕ ਉਡੀਕ ਚੱਲਦੀ ਵੀ ਉਹਨਾਂ ਦਾ ਜਵਾਬ ਆਊਗਾ।
1: ਉਹ ਇੱਕ ਰਿਲੇਸ਼ਨ ਜਿਹੜਾ ਹੈ ਨਾ ਉਹ ਲਿੰਕ ਸੀ ਜਿਹੜਾ ਉਹ ਬੜਾ ਮਤਲਬ ਕਿ ਹਾਲੇ ਵੀ ਸੋਚੋ ਤੇ ਇਮੋਸ਼ਨ ਭਰਿਆ
0: ਜੀ। ਹਾਂਜੀ,
1: ਫਿਰ ਵੇਖੋ ਤੁਸੀਂ ਜੇ ਅਸੀਂ ਚਿੱਠੀਆਂ ਦੀ ਗੱਲ ਕਰ ਰਹੇ ਹਾਂ ਨਾ, ਤਾਂ ਉਦੋਂ ਚਿੱਠੀਆਂ ਬੜੇ ਕਿਸਮ ਦੀਆਂ ਹੁੰਦੀਆਂ ਸੀਗੀਆਂ, ਜਿਸ ਤਰ੍ਹਾਂ ਤੁਸੀਂ ਇਹਦੇ ਪੇਪਰ ਦੀ ਗੱਲ ਕਰ ਰਹੇ ਹੋ ਨਾ, ਇੱਕ ਚਿੱਠੀਆਂ ਹੁੰਦੀਆਂ ਸੀਗੀਆਂ ਕਿ ਉਹ ਪੇਪਰ ਹੀ ਇਸ ਤਰ੍ਹਾਂ ਦਾ ਹੁੰਦਾ ਸੀਗਾ ਕਿ ਉਹਦੇ ਉੱਪਰ ਚਿੱਠੀ ਲਿਖ ਕੇ ਤੇ ਉਹਨੂੰ ਫਿਰ ਫੋਲਡ ਕਰਕੇ
0: ਜੀ
1: ਤੇ ਉਹ ਚਿੱਠੀ ਤੁਸੀਂ ਭੇਜਣੀ।
0: ਓਕੇ,
1: ਹੈਨਾ, ਤੇ ਉਹ ਮਤਲਬ
0: ਐਨਵਲਪ ਨਹੀਂ ਸੀ
1: ਲਾਉਂਦੇ, ਐਨਵਲਪ ਨਹੀਂ ਸੀ ਲਾਉਣਾ ਪੈਂਦਾ, ਉਹ ਮਤਲਬ ਕਿ ਇੱਕ ਤਰ੍ਹਾਂ ਦਾ ਐਨਵਲਪਸ ਹੁੰਦਾ ਸੀਗਾ A4, ਆਈ ਥਿੰਕ ਅਰਾਊਂਡ A4 ਸਾਈਜ਼ ਦਾ,
0: ਹਾਂਜੀ
1: ਹੈਨਾ, ਬਲੂ ਜੇ ਰੰਗ ਦਾ ਹੁੰਦਾ ਸੀਗਾ ਤੇ ਉਹ ਬੜਾ ਪਤਲਾ ਜਿਹਾ ਹੁੰਦਾ ਸੀਗਾ ਤੇ ਉਹਦੇ ਉੱਤੇ ਤੁਸੀਂ ਲਿਖ ਕੇ ਤੇ ਫਿਰ ਉਹਨੂੰ ਇਸ ਤਰ੍ਹਾਂ ਤਿੰਨਾਂ ਹਿੱਸਿਆਂ ਚ ਫੋਲਡ ਕਰਕੇ ਤੇ ਫਿਰ ਇਧਰੋਂ ਸਾਈਡ ਤੋਂ ਬੰਦ ਕਰਨਾ ਤੇ ਉੱਪਰੋਂ ਬੰਦ ਕਰਕੇ ਲਾਈਕ ਐਨਵਲਪ ਬਣਾ ਕੇ ਤੇ ਉਹਦੇ ਉੱਤੇ ਐਡਰੈਸ ਕਰਕੇ ਤੇ ਤੁਸੀਂ ਉਹ ਭੇਜਣਾ, ਉਹਦੇ ਉੱਤੇ ਸਟੈਂਪ ਆਲਰੇਡੀ ਲੱਗੀ ਹੁੰਦੀ ਸੀਗੀ ਤੇ ਉਹ ਤੁਸੀਂ ਉਹ ਪੇਪਰ ਖਰੀਦ ਕੇ ਲਿਆਉਂਦੇ ਸੀਗੇ ਪੋਸਟ ਆਫਿਸ ਤੋਂ। ਫਿਰ ਇੱਕ ਹੁੰਦਾ ਸੀਗਾ ਕਿ ਐਨਵਲਪ ਉਹਦੇ ਵਿੱਚ ਤੁਸੀਂ ਲਿਖ ਕੇ ਚਿੱਠੀ ਪਾਉਣੀ ਹੈਨਾ, ਜਿਹੜੇ ਤੁਸੀਂ ਕਹਿ ਰਹੇ ਹੋ ਕਿ ਪੇਪਰ ਦੇ ਉੱਪਰ ਹੈਨਾ ਸੋਹਣੇ ਸੋਹਣੇ ਪੇਪਰ ਦੇ ਉੱਪਰ ਲਿਖ ਕੇ ਤੇ ਉਹਦੇ ਵਿੱਚ ਪਾ ਕੇ ਤੇ ਉਹਦੇ ਉੱਤੇ ਫਿਰ ਐਨਵਲਪ ਦੇ ਉੱਪਰ ਸਟੈਂਪ ਲੱਗਣੀ ਤੇ ਉਹਨੂੰ ਪੋਸਟ ਕਰਨਾ। ਫਿਰ ਇੱਕ ਚਿੱਠੀ ਦਾ ਹੋਰ ਰੂਪ ਸੀਗਾ, ਉਹਨੂੰ ਪੋਸਟ ਕਾਰਡ ਕਹਿੰਦੇ ਸੀ,
0: ਹਾਂਜੀ,
1: ਉਹ ਖੁੱਲ੍ਹਾ ਹੁੰਦਾ ਸੀਗਾ ਤੇ ਵੇਖੋ ਤੁਸੀਂ ਉਦੋਂ ਲੋਕੀ ਕਿੰਨਾ ਵਿਸ਼ਵਾਸ ਕਰਦੇ ਸੀ ਔਰ ਕਿੰਨੇ ਓਪਨ ਮਾਈਂਡਿਡ ਸੀ,
0: ਹਾਂਜੀ
1: ਹੈਨਾ, ਕਿ ਉਹਦੇ ਉੱਪਰ ਲਿਖ ਕੇ ਤੇ ਤੁਸੀਂ ਉਹ ਪੋਸਟ ਕਰ ਦੇਣੀ, ਉਹਨੂੰ ਕੋਈ ਵੀ ਪੜ ਸਕਦਾ ਸੀ।
0: ਹਾਂਜੀ,
1: ਉਹ ਖੁੱਲਾ ਹੁੰਦਾ ਸੀ, ਹਨਾ, ਉਹ ਡਾਕੀਆ ਪੜ ਲਵੇ, ਪੋਸਟ ਆਫਿਸ ਚ ਗਿਆ, ਪੋਸਟ ਆਫਿਸ ਇੰਪਲੋਈਜ਼ ਜਿਹੜੇ ਨੇ ਉਹ ਪੜ ਲੈਣ।
0: ਹਾਂਜੀ,
1: ਹਨਾ, ਉਹ ਮੈਸੇਜ ਖੁੱਲਾ ਹੁੰਦਾ ਸੀਗਾ।
0: ਤੇ ਉਹ ਟਾਈਮ ਵਿੱਚ ਜਿਵੇਂ ਤੁਸੀਂ ਡਾਕੀਏ ਦੀ ਗੱਲ ਕੀਤੀ ਜਾਂ ਪੋਸਟਮੈਨ ਦੀ ਗੱਲ ਕੀਤੀ, ਤਾਂ ਲੋਕਾਂ ਨੂੰ ਉਹਦੀ ਉਡੀਕ ਹੁੰਦੀ ਸੀ ਵੀ ਕਦੋਂ ਉਹ ਆਊਗਾ, ਵੀ ਸਾਡੀ ਕੋਈ ਚਿੱਠੀ ਆਊਗੀ ਜਾਂ ਉਹ ਸਾਈਕਲ ਤੇ ਜਾ ਰਿਹਾ, ਤਾਂ ਬੱਚਿਆਂ ਨੂੰ ਕਹਿੰਦੇ ਸੀ ਵੀ ਸਾਡਾ ਨੀ ਕੁਛ ਆਇਆ, ਸਾਡਾ ਨੀ ਕੁਛ ਆਇਆ।
1: ਉਹਦੇ ਉੱਪਰ ਵੇਖੋ ਕਿੰਨੇ ਗੀਤ ਬਣੇ ਨੇ, ਹਨਾ, ਮਤਲਬ ਕਿ ਮੈਂ ਫੌਜ ਦੇ ਵਿੱਚ ਬੰਦੇ ਕੰਮ ਕਰਦੇ ਸੀ, ਉਹਨਾਂ ਦੀਆਂ ਘਰ ਵਾਲੀਆਂ ਜਾਂ ਉਹਨਾਂ ਦੇ ਪਰਿਵਾਰ ਜਿਹੜੇ ਸੀਗੇ ਉਹ ਉਡੀਕਦੇ ਸੀ ਉਹਨਾਂ ਦੀਆਂ ਚਿੱਠੀਆਂ, ਤੇ ਉਹ ਡਾਕੀਏ ਦੀ ਉਡੀਕ ਉਹਨਾਂ ਨੂੰ ਆਪਣੇ ਘਰ ਦੇ ਪਰਿਵਾਰਾਂ ਨਾਲੋਂ ਜ਼ਿਆਦਾ ਉਡੀਕ ਰਹਿੰਦੀ ਸੀ ਵੀ ਹੁਣ ਡਾਕੀਆ ਲੰਘ ਗਿਆ ਤੇ ਅੱਛਾ ਅੱਜ ਵੀ ਚਿੱਠੀ ਨਹੀਂ ਆਈ ਜਾਂ ਅੱਜ ਵੀ ਸਾਡਾ ਮਨੀ ਆਰਡਰ ਨਹੀਂ ਆਇਆ, ਕਿਉਂਕਿ ਡਾਕੀਆ ਜਿਹੜਾ ਸੀਗਾ ਉਹ ਉਹਨਾਂ ਦੇ ਮਨੀ ਆਰਡਰ ਵੀ ਉਹੀ ਲੈ ਕੇ ਆਉਂਦਾ ਸੀ।
0: ਜੀ, ਤੇ ਜਿਨ੍ਹਾਂ ਦੀ ਲਾਈਕ ਇੰਗੇਜਮੈਂਟ ਹੋਈ ਹੁੰਦੀ ਸੀ ਵੀ ਟਾਈਮ ਪੀਰੀਅਡ ਹੁੰਦਾ ਸੀਗਾ, ਉਹ ਇੱਕ ਦੂਜੇ ਨੂੰ ਚਿੱਠੀਆਂ ਲਿਖਦੇ ਹੁੰਦੇ ਸੀ, ਤਾਂ ਫਿਰ ਉਹ ਉਹਨਾਂ ਟਾਈਮਾਂ 'ਚ ਜਿਹੜੇ ਪਰਿਵਾਰਕ ਜਿੱਦਾਂ ਮਾਹੌਲ ਸੀਗਾ, ਤਾਂ ਇੱਕ ਸੰਗ ਜੀ ਦੇ ਨਾਲ ਡਾਕੀਆ ਵੀ ਚਿੱਠੀ ਫੜਾ ਗਿਆ, ਆਹ ਤੁਹਾਡੀ ਕੁੜੀ ਦੀ ਚਿੱਠੀ ਆਈ। ਪਰ ਤੁਸੀਂ ਇਹ ਵੀ ਦੇਖੀ ਜਾਓ ਵੀ ਜਿੰਨਾ ਅਸੀਂ ਸਾਡੇ ਚ ਕਾਲਪਣ ਆਈ ਜਾਂਦਾ ਜਾਂ ਸਾਡਾ ਪੇਸ਼ੈਂਸ ਘਟੀ ਜਾਂਦਾ ਚੀਜ਼ਾਂ ਨੂੰ ਲੈ ਕੇ, ਓਨੀ ਸਾਡੇ ਰਿਸ਼ਤਿਆਂ ਚ ਦੂਰੀ ਸਗੋਂ ਵਧੀ ਜਾਂਦੀ ਆ। ਵੀ ਜਿਵੇਂ
1: ਹੁਣ ਦੇਖੋ ਨਾ ਕਿ ਜੇ ਹੁਣ ਕਿਸੇ ਨੇ ਚਿੱਠੀ ਦੇ ਵਿੱਚ ਕੋਈ ਮਤਲਬ ਕਿ ਗਿਲਾ ਸ਼ਿਕਵਾ ਕਰ ਵੀ ਦਿੱਤਾ, ਤੇ ਜਿੰਨੇ ਚਿਰ ਨੂੰ ਤੁਸੀਂ ਜਵਾਬ ਦੇਣਾ ਹੈ ਜਾਂ ਜਿੰਨੇ ਚਿਰ ਤੱਕ ਤੁਹਾਡੇ ਕੋਲ ਚਿੱਠੀ ਪਹੁੰਚਣੀ ਆ, ਤੇ ਜਿੰਨੇ ਗਿਲਾ ਸ਼ਿਕਵਾ ਲਿਖਿਆ ਵੀ ਹੁੰਦਾ ਸੀਗਾ ਉਹਦਾ ਵੀ ਓਨੀ ਦੇਰ ਤੱਕ ਗੁੱਸਾ ਮਿਟ ਜਾਂਦਾ ਸੀ, ਹਨਾ। ਹੁਣ ਤੇ ਫੋਨ ਦੇ ਉੱਤੇ ਉਸੇ ਵੇਲੇ ਤੂੰ ਤੜਕ ਹੋਈ ਤੇ ਰਿਸ਼ਤੇ ਜਿਹੜੇ ਉਹ ਟੁੱਟ ਜਾਂਦੇ ਨੇ,
0: ਮਤਲਬ ਰਿਐਕਸ਼ਨਸ ਦਾ ਟਾਈਮ ਬਹੁਤ ਘੱਟ ਗਿਆ, ਤਾਂ ਉਹਦੇ ਕਰਕੇ ਵੀ ਸਾਡੇ ਰਿਸ਼ਤਿਆਂ ਚ ਥੋੜਾ ਫਰਕ ਪੈ ਰਿਹਾ ਆ। ਪਰ ਕਿਤੇ ਨਾ ਕਿਤੇ ਚੰਗੀ ਚੀਜ਼ ਵੀ ਆ ਵੀ ਅੱਗੇ ਤੁਸੀਂ ਕਈ ਸਾਲਾਂ ਤੱਕ ਜੇ ਕਿਸੇ ਦਾ ਕੋਈ ਪਰਦੇਸ ਹੁੰਦਾ ਸੀ ਜਾਂ ਫੌਜ ਚ ਹੁੰਦਾ ਸੀਗਾ ਵੀ ਇੱਕ ਦੂਜੇ ਨੂੰ ਉਹ ਦੇਖਣ ਨੂੰ ਹੀ ਤਰਸਦੇ ਰਹਿੰਦੇ ਹੁੰਦੇ ਸੀਗੇ, ਜਦੋਂ ਮਿਲਦੇ ਤਾਂ ਬੰਦੇ ਦੀ ਸ਼ਕਲ ਹੀ ਬਦਲ ਜਾਂਦੀ।
1: ਬਿਲਕੁਲ, ਹੁਣ ਕਈ ਤੇ ਮਤਲਬ ਇਹੋ ਜਿਹੀਆਂ ਵੀ ਐਗਜ਼ਾਮਪਲਸ ਹੈਗੀਆਂ ਕਿ ਜੇ ਵਿਆਹ ਹੋਇਆ ਤੇ ਹਸਬੈਂਡ ਜੇ ਆਰਮੀ ਵਿੱਚ ਸੀਗਾ ਤੇ ਉਹ ਨਾਲ ਨਹੀਂ ਲੈ ਕੇ ਗਿਆ, ਜਾਂ ਆਰਮੀ ਹੋਈ ਜਾਂ ਏਅਰਫੋਰਸ ਵਾਲੇ ਜ਼ਿਆਦਾ ਆਪਣੀ ਫੈਮਿਲੀਜ਼ ਨਾਲ ਰੱਖ ਸਕਦੇ ਸੀ, ਆਰਮੀ ਵਾਲੇ ਘੱਟ ਰੱਖਦੇ ਸੀ, ਤੇ ਉਹ ਜਦੋਂ ਆਪਣੇ ਪਰਿਵਾਰ ਤੋਂ ਦੂਰ ਚਲਾ ਜਾਂਦਾ ਸੀ, ਨਵੀਂ ਵਿਆਹੀ ਆਪਣੀ ਵਾਈਫ ਤੋਂ ਦੂਰ ਚਲਾ ਜਾਂਦਾ ਸੀ, ਤੇ ਉਹ ਜਦੋਂ ਘਰ ਆਉਣਾ ਇੱਕ ਦੋ ਮਹੀਨਿਆਂ ਵਾਸਤੇ ਆਉਣਾ, ਤੇ ਉਹਨਾਂ ਦੀ ਜਿਹੜੀ ਸਾਰੀ ਲਾਈਫ ਸੀ ਇਹਦੇ ਵਿੱਚ ਹੀ ਨਿਕਲ ਜਾਂਦੀ ਸੀ ਵੀ ਸਾਥ ਉਹਨਾਂ ਦਾ ਉਹ ਸਾਲ ਦੇ ਵਿੱਚ ਸਿਰਫ ਇੱਕ ਦੋ ਮਹੀਨੇ ਰਹਿੰਦਾ ਸੀ, ਤੇ ਜਦੋਂ ਫਿਰ ਉਹ ਰਿਟਾਇਰ ਹੋ ਕੇ ਘਰ ਵਾਪਸ ਆਉਂਦੇ ਆ ਤੇ ਉਹਨਾਂ ਨੂੰ ਅਸਲ ਵਿੱਚ ਇੱਕ ਦੂਸਰੇ ਨੂੰ ਜਾਣਨ ਦਾ ਮੌਕਾ ਉਦੋਂ ਮਿਲਿਆ
0: ਜੀ,
1: ਤੇ ਕਈਆਂ ਦੇ ਉਦੋਂ ਡਿਵੋਰਸ ਵੀ ਹੋ ਗਏ।
0: ਹਾਂਜੀ,
1: ਕਿ ਉਹ ਕਹਿੰਦੇ ਕਿ ਅਸਲ ਤੇਰਾ ਰੂਪ ਮਤਲਬ ਇਹ ਸੀਗਾ ਕਿ ਜਿਹੜਾ ਇੱਕ ਦੋ ਮਹੀਨਿਆਂ ਚ ਮੈਂ ਤੈਨੂੰ ਜਾਣਿਆ ਵੀ ਉਹ ਤੇ ਨਥਿੰਗ ਸੀਗਾ।
0: ਹਾਂਜੀ,
1: ਤੇ ਇਸੇ ਗੱਲ ਤੇ ਮੈਨੂੰ ਇੱਕ ਹੋਰ ਵੀ ਗੱਲ ਮੈਂ ਤੈਨੂੰ ਯਾਦ ਆ ਰਹੀ ਸੀਗੀ ਕਿ ਜਿਹੜੇ ਆਪਣੇ ਜੀਵਨ ਸਾਥੀ ਨੂੰ ਲੋਕ ਦਬਾ ਕੇ ਰੱਖਦੇ ਆ, ਹਨਾ, ਕਿ ਉਹਨੂੰ ਕਦੀ ਬੋਲਣ ਦਾ ਮੌਕਾ ਨਹੀਂ ਦਿੰਦੇ, ਹਨਾ, ਆਪਣਾ ਐਕਸਪ੍ਰੈਸ ਕਰਨ ਦਾ ਮੌਕਾ ਨਹੀਂ ਮਿਲਦੇ, ਤੇ ਉਹਨਾਂ ਨੂੰ ਫਿਰ ਬਹੁਤ ਸਾਲਾਂ ਬਾਅਦ ਕਈ ਵਾਰੀ ਇਹ ਚੀਜ਼ ਕਹਿਣੀ ਪੈਂਦੀ ਆ ਕਿ ਮੈਂ ਤੈਨੂੰ ਅੱਜ ਜਾਣਿਆ,
0: ਹਾਂਜੀ,
1: ਇੰਨੇ ਸਾਲ ਮੈਂ ਤੇਰੇ ਨਾਲ ਰਹਿ ਲਿਆ ਤੇ ਮੈਂ ਤੈਨੂੰ ਜਾਣ ਨਹੀਂ ਸਕਿਆ,
0: ਹਨਾ,
1: ਕਿਉਂਕਿ ਤੁਸੀਂ ਕਦੀ ਉਹਨਾਂ ਨੂੰ ਐਕਸਪ੍ਰੈਸ ਕਰਨ ਦਾ ਮੌਕਾ ਨਹੀਂ ਦਿੱਤਾ
0: ਜੀ।
1: ਹੈ ਤੇ ਇਸੇ ਤਰ੍ਹਾਂ ਹੀ ਚਲੋ ਬੇਸ਼ੱਕ ਲੋਕੀ ਚਿੱਠੀਆਂ ਵਿੱਚ ਕਰਦੇ ਸੀਗੇ, ਹਨਾ, ਬਟ ਉਹਨਾਂ ਨੂੰ ਐਕਸਪ੍ਰੈਸ ਕਰਨ ਦਾ ਮੌਕਾ ਤੇ ਮਿਲ ਜਾਂਦਾ ਸੀ
0: ਜੀ,
1: ਹਨਾ, ਹੁਣ ਕਈ ਵਾਰ ਨਾਲ ਰਹਿੰਦੇ ਨਹੀਂ ਮੌਕਾ ਮਿਲਦਾ।
0: ਹਾਂਜੀ ਬਿਲਕੁਲ, ਵੀ ਇਹ ਇੱਕ ਜਿਹੜਾ ਇਮੋਸ਼ਨਲ ਪਾਰਟ ਹੁੰਦਾ, ਮਤਲਬ ਲਾਈਫ ਚੇਂਜ ਹੁੰਦੀ ਜਾਂਦੀ ਆ ਜਾਂ ਕਹਿ ਲਓ ਵੀ ਸਿਚੁਏਸ਼ਨਸ ਚੇਂਜ ਹੁੰਦੀਆਂ ਜਾਂਦੀਆਂ ਨੇ, ਹਰ ਇੱਕ ਚੀਜ਼ ਦੀ ਆਪਣੀ ਇੰਪੋਰਟੈਂਸ ਵੱਧਦੀ ਜਾਂਦੀ ਆ, ਪਰ ਸ਼ਾਇਦ ਕਈ ਲੋਕਾਂ 'ਚ ਹੁਣ ਵੀ ਇਹ ਚੀਜ਼ ਹੁੰਦੀ ਆ ਵੀ ਉਹ ਚਿੱਠੀਆਂ ਲਿਖਦੇ ਨੇ ਉਸ ਚੀਜ਼ ਨੂੰ ਰਿਵਾਈਵ ਕਰਨ ਦੇ ਲਈ, ਵੀ ਹਲੇ ਵੀ ਚਿੱਠੀਆਂ ਕਈ ਲੋਕ ਲਿਖਦੇ ਨੇ ਇੱਕ ਦੂਜੇ ਨੂੰ ਭੇਜਦੇ ਨੇ।
1: ਹਾਂਜੀ, ਇੱਥੇ ਨਾ ਇੱਕ ਮੈਸੇਜ ਆਇਆ ਹੋਇਆ ਟਿਕਟੋਕ ਦੇ ਉੱਪਰ, ਕਹਿੰਦੇ ਕਿ ਇਸ ਨੂੰ ਫਰੈਂਕਡ ਮੇਲ ਜਾਂ ਫਰੈਂਕਡ ਚਿੱਠੀ ਕਿਹਾ ਜਾਂਦਾ ਸੀ
0: ਜਿਹੜੀ ਤੁਸੀਂ ਦੱਸੀ ਸੀ। ਓਕੇ,
1: ਹਾਂ, ਮਤਲਬ ਕਿ ਮੋਬਾਈਲ ਫੋਨ ਤੋਂ ਅਸੀਂ ਗੱਲ ਜਿਹੜੀ ਵੀ ਕਰ ਰਹੇ ਹਾਂ ਕਿ ਮੋਬਾਈਲ ਫੋਨ ਤੋਂ ਪਹਿਲਾਂ ਕਿਸ ਤਰ੍ਹਾਂ ਦਾ ਜ਼ਮਾਨਾ ਸੀ,
0: ਕਮਿਊਨੀਕੇਟ
1: ਕਰਨ ਦਾ, ਹਨਾ, ਇੱਕ ਖਾਸ ਇੱਕ ਦੂਸਰੇ ਦੇ ਨਾਲ ਕਮਿਊਨੀਕੇਸ਼ਨ ਦਾ ਜ਼ਰੀਆ ਸੀ, ਔਰ ਬਦਲਦਾ ਬਦਲਦਾ ਫਿਰ, ਹਨਾ, ਕਿ ਫੋਨਸ ਤੇ ਦੂਸਰੇ ਜਿਹੜੇ ਲੈਂਡਲਾਈਨ ਫੋਨਸ ਆਏ
0: ਜੀ,
1: ਤੇ ਫਿਰ ਜਿਹੜਾ ਮੋਬਾਈਲ ਫੋਨਸ, ਹਨਾ, ਇਹਨੇ ਇੱਕ ਵਾਰੀ ਦੁਨੀਆਂ ਨੂੰ ਬਹੁਤ ਹੀ ਮਤਲਬ ਕਿ ਫਾਸਟ ਫਾਰਵਰਡ ਕਰ ਦਿੱਤਾ
0: ਜੀ,
1: ਕਿ ਹੁਣ ਤੇ ਲੱਗਦਾ ਹੈ ਕਿ ਦੁਨੀਆਂ ਸਾਰੀ ਦੁਨੀਆਂ ਮਤਲਬ ਕਿ ਤੁਹਾਡੇ ਇਸ ਮੋਬਾਈਲ ਫੋਨ ਦੇ ਵਿੱਚ,
0: ਹਾਂਜੀ,
1: ਜੋ ਵੀ ਤੁਹਾਨੂੰ ਚਾਹੀਦਾ ਉਸੇ ਵੇਲੇ ਜਿਹਦੇ ਨਾਲ ਮਰਜ਼ੀ ਤੁਸੀਂ ਗੱਲ ਕਰ ਲਓ ਤੇ ਜਿਹਦੇ ਨਾਲ ਮਰਜ਼ੀ ਤੁਸੀਂ ਲੜ ਲਓ
0: ਸਿਰਫ ਆਪਦਿਆਂ ਤੱਕ ਨੀ, ਤੁਸੀਂ ਦੁਨੀਆਂ ਦੇ ਕਿਸੇ ਵੀ ਕੋਨੇ ਚ ਜਾ ਕੇ ਕਿਸੇ ਨੂੰ ਵੀ ਆਪਦਾ ਦੋਸਤ ਬਣਾਓ, ਜਿੰਨੇ ਮਰਜ਼ੀ ਲੋਕਾਂ ਨੂੰ ਤੁਸੀਂ ਅਪਰੋਚ ਕਰੋ, ਜਿੰਨਾ ਮਰਜ਼ੀ ਸੋਸ਼ਲਾਈਜ਼ ਕਰੋ ਇਸ ਨਿੱਕੀ ਜਿਹੀ ਡਿਵਾਈਸ ਦੇ ਨਾਲ।
1: ਬਿਲਕੁਲ, ਬਟ ਇੱਥੇ ਫਿਰ ਵੀ ਮੈਂ ਤੈਨੂੰ ਇੱਕ ਗੱਲ ਹੈਗੀ ਆ ਕਿ ਤੁਹਾਨੂੰ ਕੇਅਰਫੁਲ ਹੋਣ ਦੀ ਬਹੁਤ ਜ਼ਰੂਰਤ ਆ, ਕਿਉਂਕਿ ਤੁਸੀਂ ਵੀ ਸੁਣਿਆ ਹੋਣਾ ਸੋਸ਼ਲ ਮੀਡੀਆ ਦੇ ਉੱਪਰ ਇੱਕ ਜਿਹੜਾ ਹੁਣੇ ਪਿੱਛੇ ਜੇ ਕਤਲ ਹੋਇਆ ਆ, ਉਹ ਇਸੇ ਕਰਕੇ ਕਿ ਸੋਸ਼ਲ ਮੀਡੀਆ ਦੇ ਉੱਪਰ ਫਰੈਂਡਸ਼ਿਪ ਹੋਈ। ਔਰ ਅਸੀਂ ਸੋਚਦੇ ਹਾਂ ਕਿ ਅੱਜ ਕੱਲ੍ਹ ਤੁਸੀਂ ਆਪਣੀ ਜਿਹੜੀ ਲਾਈਫ ਆ ਕਿ ਉਹਨੂੰ ਉਹਦੇ ਵਿੱਚ ਕੁਛ ਵੀ ਲੁਕਾ ਨਹੀਂ ਸਕਦੇ, ਇੰਨਾ ਸਾਰਾ ਕੁਛ ਓਪਨ ਹੁੰਦਾ ਹੈ, ਬਟ ਕਈ ਜਿਹੜੇ ਚਲਾਕ ਲੋਕ ਛਾਤਰ ਲੋਕ ਹੁੰਦੇ ਆ ਉਹ ਫਿਰ ਵੀ ਆਪਣੇ ਆਪ ਨੂੰ ਵੇਖੋ ਕਿੰਨਾ ਮਤਲਬ ਕਿ ਲੁਕਾ ਕੇ ਰੱਖ ਲੈਂਦੇ ਆ, ਕਿ ਉਸ ਲੜਕੀ ਨੂੰ ਪਤਾ ਹੀ ਨਹੀਂ ਚੱਲਿਆ ਕਿ ਮੈਂ ਜਿਹਦੇ ਨਾਲ ਵਿਆਹ ਦੇ ਵਾਅਦੇ ਹੋ ਰਹੇ ਆ ਜਾਂ ਮਤਲਬ ਕਿ ਇੰਨਾ ਅਸੀਂ ਮੈਂ ਫਿਊਚਰ ਵੇਖ ਰਹੀ ਹਾਂ ਜਿਹਦੇ ਨਾਲ ਕਿ ਉਹ ਪਹਿਲਾਂ ਹੀ ਵਿਆਹਿਆ ਹੋਇਆ ਅਤੇ ਬੱਚਿਆਂ ਦਾ ਬਾਪ ਆ
0: ਜੀ,
1: ਹੈ ਨਾ, ਅਤੇ ਫਿਰ ਉਹਨੂੰ ਆਪਣੀ ਜਾਨ ਤੋਂ ਜਿਹੜਾ ਵੀ ਉਹ ਹੱਥ ਧੋਣੇ ਪਏ, ਵੀ ਲੋਕੀ ਫਿਰ ਵੀ ਇੰਨਾ ਕੁਛ ਓਪਨ ਹੁੰਦਿਆਂ ਹੋਇਆਂ ਲੋਕੀ ਫਿਰ ਵੀ ਧੋਖੇ 'ਚ ਫਸ ਜਾਂਦੇ ਆ। ਅਤੇ ਮੈਨੂੰ ਲੱਗਦਾ ਕਿ ਬੇਸ਼ੱਕ ਅਸੀਂ ਫੋਨ ਦੇ ਰਾਹੀਂ ਜਾਂ ਸੋਸ਼ਲ ਮੀਡੀਆ ਰਾਹੀਂ ਬਹੁਤ ਸਾਰੀ ਦੂਰ ਦੂਰ ਬੈਠੇ ਅਸੀਂ ਫਰੈਂਡਸ਼ਿਪ ਕਰ ਲੈਂਦੇ ਹਾਂ, ਪਰ ਫਿਰ ਵੀ ਕਿਤੇ ਨਾ ਕਿਤੇ ਸਾਨੂੰ ਆਪਣੀਆਂ ਅੱਖਾਂ ਕੰਨ ਦਿਮਾਗ ਜਿਹੜਾ ਉਹ ਖੋਲ੍ਹ ਕੇ ਰੱਖਣਾ ਪੈਂਦਾ।
0: ਜੀ ਬਿਲਕੁਲ, ਜਦੋਂ ਤੁਸੀਂ ਇਹ ਗੱਲ ਸ਼ੇਅਰ ਕੀਤੀ ਵੀ ਅਸੀਂ ਸ਼ਾਇਦ ਵੀ ਸਾਡੇ 'ਚ ਜਿਹੜਾ ਪੇਸ਼ੈਂਸ ਲੈਵਲ ਘਟੀ ਜਾ ਰਿਹਾ ਮੈਮ, ਅਤੇ ਸਾਨੂੰ ਲੱਗਦਾ ਵੀ ਸਾਰਾ ਕੁਛ ਛੇਤੀ ਛੇਤੀ ਹੋ ਜਾਵੇ।
1: ਬਿਲਕੁਲ,
0: ਮੋਬਾਈਲ ਫੋਨ ਦੇ ਜਿੱਥੇ ਬਹੁਤ ਸਾਰੇ ਫਾਇਦੇ ਨੇ ਤਾਂ ਉੱਥੇ ਕੁਛ ਨੁਕਸਾਨ ਵੀ ਨੇ, ਜਿੱਦਾਂ ਮੋਬਾਈਲ ਫੋਨ ਦੇ ਨਾਲ ਆਉਣ ਨਾਲ ਕ੍ਰਾਈਮ ਰੇਟਸ ਬਹੁਤ ਵਧੇ ਨੇ।
1: ਬਿਲਕੁਲ,
0: ਸਾਈਬਰ ਕ੍ਰਾਈਮਸ ਲਾ ਲਓ ਤੁਸੀਂ, ਜਿੱਦਾਂ ਤੁਸੀਂ ਇੱਕ ਐਗਜ਼ਾਮਪਲ ਦਿੱਤੀ, ਉਹ ਪਹਿਲੇ ਸਾਡੇ ਅਸੀਂ ਆਪਦੇ ਆਪ 'ਚ ਵੀ ਦੇਖੀਏ ਤਾਂ ਸਾਡਾ ਪੇਸ਼ੈਂਸ ਲੈਵਲ ਬਹੁਤ ਲੋਅ ਹੋ ਰਿਹਾ, ਮਤਲਬ ਬਜਾਏ ਕਿ ਅਸੀਂ ਇੱਕ ਦੂਜੇ ਦੇ ਨਾਲ ਸਾਂਝ ਪਾਈਏ ਤਾਂ ਸਾਨੂੰ ਲੱਗਦਾ ਹੁੰਦਾ ਵੀ ਅਸੀਂ ਮੋਬਾਈਲ ਫੋਨ ਦੇ ਉੱਤੇ ਚੀਜ਼ਾਂ ਨੂੰ ਸਕਰੋਲ ਕਰ ਲਈਏ ਤਾਂ ਸਾਨੂੰ ਉਹ ਚੀਜ਼ ਜ਼ਿਆਦਾ ਲੱਗਦੀ ਆ। ਪੂਰੇ ਦਿਨ 'ਚ ਜੇ ਸਾਨੂੰ ਮੋਬਾਈਲ ਫੋਨ ਯੂਜ਼ ਕਰਨ ਦਾ ਟਾਈਮ ਨਾ ਮਿਲੇ ਤਾਂ ਅਸੀਂ ਖਿਜੇ ਖਿਜੇ ਰਹਿੰਦੇ ਹਾਂ ਵੀ ਅੱਜ ਮੈਨੂੰ ਟਾਈਮ, ਮੇਰਾ ਮੀ ਟਾਈਮ ਨਹੀਂ ਮਿਲਿਆ। ਹਾਲਾਂਕਿ ਜੇ ਦੇਖਿਆ ਜਾਵੇ ਉਹ ਐਗਜੈਕਟਲੀ ਮੀ ਟਾਈਮ ਨਹੀਂ ਹੁੰਦਾ ਵੀ ਜਿੱਥੇ ਤੁਸੀਂ ਕੁਛ ਪ੍ਰੋਡਕਟਿਵ ਨਹੀਂ ਕਰਦੇ, ਸਿਰਫ ਫੋਨ ਹੀ ਸਕਰੋਲ ਕਰਦੇ ਹੋ। ਇੱਕ ਲੋਕਾਂ ਕੋਲ ਮਤਲਬ ਜਿਵੇਂ ਹੁਣ ਆਪਾਂ ਰੀਲਸ ਵਗੈਰਾ ਦੇਖਦੇ ਹਾਂ ਉਹਦੇ 'ਚ ਬਹੁਤ ਲਿਮਿਟਡ ਜੀ ਨੌਲੇਜ ਹੁੰਦੀ ਹੈ, ਬਹੁਤ ਲਿਮਿਟਡ ਇਨਫੋਰਮੇਸ਼ਨ ਹੁੰਦੀ ਆ, ਤਾਂ ਅਸੀਂ ਉਸ ਚੀਜ਼ ਨੂੰ ਫੋਲੋ ਕਰਕੇ ਬਹੁਤ ਸਾਰੀਆਂ ਪਰਸੈਪਸ਼ਨਸ ਆਪਦੇ ਮਨਿਓ ਬਣਾ ਲੈਂਦੇ ਹਾਂ ਉਸ ਚੀਜ਼ ਨੂੰ ਲੈ ਕੇ।
1: ਪਰ ਅਸੀਂ ਇਹੀ ਸੋਚੀ ਜਾਂਦੇ ਹਾਂ ਨਾ ਕਿ ਜਿਹੜੀ ਉਹ ਛੋਟੀ ਜਿਹੀ ਰੀਲ ਦੇ ਵਿੱਚ ਸਾਨੂੰ ਇਨਫੋਰਮੇਸ਼ਨ ਮਿਲੀ ਆ, ਅਸੀਂ ਕਹਿੰਦੇ ਅੱਛਾ ਇਹਦੇ ਵਿੱਚ ਉਹ ਤਾਂ ਮਿਲ ਗਈ ਆ
0: ਜੀ,
1: ਹੁਣ ਨੈਕਸਟ।
0: ਹਾਂਜੀ,
1: ਹੁਣ ਨੈਕਸਟ ਹੈ ਨਾ, ਹੁਣ ਤੁਸੀਂ ਵੇਖੋ ਜਿਹੜੀਆਂ ਰੀਲਸ ਮਤਲਬ ਕਿ ਸ਼ੋਰਟ ਰੀਲਸ ਜਿਹੜੀਆਂ ਨੇ 30 ਸੈਕਿੰਡ 45 ਸੈਕਿੰਡ ਹੈ ਨਾ, ਉਹ ਕਿੰਨੇ ਮਤਲਬ ਕਿ ਸਮਾਰਟ ਕੰਟੈਂਟ ਕ੍ਰੀਏਟਰਸ ਨੇ, ਉਹ ਆਪਣੀ ਗੱਲ ਕਿੰਨੀ ਮਤਲਬ ਕਿ ਸਫਾਈ ਦੇ ਨਾਲ ਉਹਨੀ ਛੋਟੀ ਜਿਹੀ ਰੀਲ ਵਿੱਚ ਦੱਸ ਦਿੰਦੇ ਆ। ਹੁਣ ਤੁਸੀਂ ਵੇਖੋ ਜਦੋਂ ਤੁਸੀਂ ਇੱਦਾਂ ਦੀਆਂ ਰੀਲਸ ਵੇਖ ਰਹੇ ਹੁੰਦੇ ਹੋ ਨਾ, 10-15 ਤੁਸੀਂ ਇਸ ਤਰ੍ਹਾਂ ਦੀਆਂ ਵੇਖ ਲਈਆਂ ਤੇ ਉਸ ਤੋਂ ਬਾਅਦ ਕੋਈ ਲੰਬੀ ਰੀਲ ਆ ਗਈ ਆ, ਭਾਵੇਂ ਉਹ ਕਿੰਨੀ ਮਰਜ਼ੀ ਮਤਲਬ ਕਿ ਇਨਫੋਰਮੇਸ਼ਨ ਭਰਪੂਰ ਹੋਵੇ ਤਾਂ ਉਹ ਚੰਗੀ ਨਹੀਂ ਲੱਗਦੀ, ਤੁਸੀਂ ਉਹਨੂੰ ਸਕਰੋਲ ਕਰ ਦਿੰਦੇ।
0: ਜੀ ਬਿਲਕੁਲ,
1: ਤੁਹਾਨੂੰ ਲੱਗਦਾ ਕਿ ਨਹੀਂ ਇਹਨੇ ਤਾਂ ਬੜਾ ਟਾਈਮ ਲੈਣਾ, ਮੈਂ ਕੋਈ ਛੇਤੀ ਵਾਲੀ ਵੇਖ ਲਵਾਂ ਤੇ ਉਹਦੇ ਵਿੱਚ ਮੈਨੂੰ ਛੇਤੀ ਇਨਫੋਰਮੇਸ਼ਨ ਮਿਲ ਜਾਵੇ।
0: ਜੀ ਬਿਲਕੁਲ,
1: ਮੈਨੂੰ ਲੱਗਦਾ ਕਿ ਇਹ ਬੱਚਿਆਂ ਵਾਸਤੇ ਬਹੁਤ ਨੁਕਸਾਨਦੇਹ ਆ।
0: ਹਾਂਜੀ, ਕਿਉਂਕਿ ਸਾਡਾ ਜਿਹੜਾ ਮਾਇੰਡ ਉਹ ਫਟਾਫਟ ਚੀਜ਼ਾਂ ਨੂੰ ਮਤਲਬ ਉਹਦੇ 'ਚ ਅੰਦਰ ਦੇਖ ਲਓ ਵੀ ਜਿਵੇਂ ਹੁਣ ਸਾਡੇ ਫੋਨ 'ਚ ਕਿੰਨੀਆਂ ਟੈਬਸ ਖੁੱਲੀਆਂ ਹੁੰਦੀਆਂ ਨੇ ਤਾਂ ਉਵੇਂ ਸਾਡੇ ਮਾਇੰਡ 'ਚ ਇੰਨੀਆਂ ਟੈਬਸ ਖੁੱਲੀਆਂ ਹੁੰਦੀਆਂ, ਤਾਂ ਅਸੀਂ ਚੀਜ਼ਾਂ ਨੂੰ ਕੋਰੀਲੇਟ ਕਦੋਂ ਕਰਾਂਗੇ ਜਾਂ ਸਾਡੇ ਮਤਲਬ ਇੱਕ ਚੀਜ਼ ਖੁੱਲੀ ਨੇ ਉਹਨੇ ਸਾਰੀ ਚੀਜ਼ ਨੇ ਪ੍ਰੋਸੈਸਿੰਗ ਕਰਨੀ ਸਾਡੇ ਅੰਦਰ, ਉਹ ਤਾਂ ਸਾਨੂੰ ਮੌਕਾ ਹੀ ਨਹੀਂ ਮਿਲਦਾ ਕਿਉਂਕਿ ਸਾਡੇ ਅੰਦਰ ਤਾਂ ਇੰਨਾ ਕੁਛ ਚੱਲ ਰਿਹਾ ਹੁੰਦਾ। ਇੱਕ ਉਹ ਕੋਈ ਹੈਲਥ ਦੀ ਰੀਲ ਆ ਗਈ, ਕੋਈ ਸਪਿਰਚੁਅਲ ਰੀਲ ਆ ਗਈ, ਕੋਈ ਬੁੱਕਸ ਦੀ ਰੀਲ ਆ ਗਈ, ਤਾਂ ਮਤਲਬ ਕਿੰਨਾ ਕੁਛ ਤੁਹਾਡਾ ਦਿਮਾਗ ਅੰਦਰ ਲੈ ਕੇ ਜਾਊਗਾ।
1: ਤੁਸੀਂ ਦੇਖੋ ਜਿਹੜਾ AI ਦੀ ਜੇ ਹੁਣ ਅਸੀਂ ਗੱਲ ਕਰ ਲੈਂਦੇ ਹਾਂ, ਹੈ ਨਾ, ਗੱਲ ਸਾਡੀ ਮੋਬਾਈਲ ਤੋਂ ਸ਼ੁਰੂ ਹੋਈ ਸੀ ਪਰ ਚਲੋ ਇਹ ਵੀ ਗੱਲ ਕਰਨੀ ਸ਼ੁਰੂ ਜ਼ਰੂਰੀ ਬਣਦੀ ਆ ਕਿ ਹੁਣ AI ਦਾ ਜ਼ਮਾਨਾ ਹੈ ਅਤੇ ਤੁਸੀਂ ਜਿਹੜੀਆਂ ਰੀਲਸ ਨੇ, ਹੈ ਨਾ, ਹਰ ਕੋਈ ਆਪਣਾ ਪ੍ਰੋਡਕਟ ਸੈਲ ਕਰਨ ਦੀ ਕੋਸ਼ਿਸ਼ ਕਰ ਰਿਹਾ। ਕਿਸੇ ਨੂੰ ਕੋਈ ਨਵੀਂ ਚੀਜ਼ ਦਾ ਪਤਾ ਲੱਗਦਾ, ਉਹ ਕਹਿੰਦਾ ਮੈਂ ਇਹ ਫਟਾਫਟ ਲੋਕਾਂ ਨੂੰ ਦੱਸਦਾ ਤਾਂ ਕਿ ਮੈਨੂੰ ਵਿਊਜ਼ ਮਿਲ ਜਾਣ। ਹੁਣ ਕਿੰਨੇ ਕੁ ਤੁਸੀਂ AI ਪ੍ਰੋਡਕਟ ਨੇ ਜਿਹੜੇ ਤੁਸੀਂ ਯੂਜ਼ ਕਰ ਲੈਣੇ ਆ, ਕੋਈ ਕੁਛ ਯੂਜ਼ ਕਰਨ ਨੂੰ ਕਹਿ ਰਿਹਾ ਕੋਈ ਕੁਛ, ਅਤੇ ਮੈਨੂੰ ਲੱਗਦਾ ਕਿ ਲੋਕ ਕਨਫਿਊਜ਼ ਹੋ ਰਹੇ ਨੇ।
0: ਹਾਂਜੀ,
1: ਕਿ ਮੈਂ ਕਿਹੜੀ ਹੁਣ, ਮੈਨੂੰ ਲੱਗਦਾ ਕਿ ਮੈਂ ਸਾਰਿਆਂ ਦੇ ਨਾਲ ਹੀ ਇਸ ਤਰ੍ਹਾਂ ਹੋਏਗਾ ਕਿਉਂਕਿ ਮੇਰੇ ਨਾਲ ਪਰਸਨਲੀ ਇਹ ਹੋ ਰਿਹਾ ਕਿ ਮੈਂ ਉਹ ਰੀਲਸ ਨੂੰ ਸੇਵ ਕਰ ਰਹੀ ਹਾਂ,
0: ਹੈ ਨਾ,
1: ਕਿ ਅੱਛਾ ਇਹਨੂੰ ਮੈਂ ਬਾਅਦ ਵਿੱਚ, ਮੇਰੇ ਕੋਲ ਪਤਾ ਨਹੀਂ ਕਿੰਨੀਆਂ ਕੁ ਰੀਲਸ ਸੇਵ ਨੇ, ਹੈ, ਬਟ ਮਤਲਬ ਆਈ ਨੈਵਰ ਗੋ ਬੈਕ ਟੂ ਦੈਮ।
0: ਹਾਂਜੀ, ਇਹ ਤੁਹਾਡੇ ਨਾਲ ਨਹੀਂ, ਮੈਨੂੰ ਲੱਗਦਾ ਸਭ ਦੇ ਨਾਲ ਹੁੰਦਾ। ਜਿੱਦਾਂ ਸਾਡੀ ਨਾ ਅਲੱਗ ਅਲੱਗ ਕਲੈਕਸ਼ਨ ਬਣਾਈ ਹੁੰਦੀ ਹੈ ਜੀ, ਆਹ ਸੂਟਾਂ ਵਾਲੀ ਤਾਂ ਫਿਰ ਕੁੜੀਆਂ ਹਲੇ ਫਿਰ ਮੁੜ ਕੇ ਦੇਖ ਲੈਂਦੀਆਂ ਨੇ, ਪਰ ਜਿੱਦਾਂ ਜਿਹੜੀਆਂ ਥੋਟਫੁੱਲ ਹੁੰਦੀਆਂ ਨੇ ਜਾਂ ਕਹਿ ਲਓ ਵੀ ਕੋਈ ਨੌਲੇਜੇਬਲ ਹੁੰਦੀਆਂ ਨੇ, ਉਹ ਤੁਸੀਂ ਸੇਵ ਕਰੀ ਜਾਂਦੇ ਹੋ, ਕਈ ਵਾਰ ਤੁਸੀਂ ਔਨ ਦਾ ਸਪੋਟ ਵੀ ਨਹੀਂ ਉਹਨੂੰ ਚੰਗੀ ਤਰ੍ਹਾਂ ਦੇਖਦੇ, ਵੀ ਤੁਸੀਂ ਕਹਿੰਦੇ ਮੈਂ ਬਾਅਦ ਚੋਂ ਦੇਖੂਗੀ, ਬਾਅਦ ਵਿੱਚ ਤੁਹਾਡੇ ਕੋਲ ਆਲਰੇਡੀ ਇੰਨਾ ਕੁਛ ਹੈ ਜਾਂਦਾ, ਤੁਹਾਨੂੰ ਟਾਈਮ ਹੀ ਨਹੀਂ ਮਿਲਦਾ
1: ਤੁਸੀਂ ਬਾਅਦ ਚ ਉੱਥੇ ਜਾਣਾ ਕਦੋਂ,
0: ਹਾਂਜੀ
1: ਹੈਨਾ, ਕਿਉਂਕਿ ਨਵਾਂ ਕੰਟੈਂਟ ਹੋਰ ਆ ਰਿਹਾ,
0: ਹਾਂਜੀ
1: ਹੈਨਾ, ਤੇ ਜੇ ਹੁਣ ਤੁਸੀਂ ਦੇਖੋ ਤੁਹਾਨੂੰ ਉਹ ਭੁੱਲ ਵੀ ਰਿਹਾ
0: ਜੀ
1: ਜਿਹੜਾ ਤੁਸੀਂ ਦੇਖ ਰਹੇ ਹੋ ਨਾ, ਅੱਗੇ ਹੁੰਦਾ ਸੀਗਾ ਕਿ ਤੁਸੀਂ ਕੋਈ ਰੈਸਪੀ ਵੇਖ ਲਈ ਜਾਂ ਕੋਈ ਚੰਗੀ ਗੱਲ ਸੁਣ ਲਈ ਤੇ ਤੁਹਾਨੂੰ ਉਹ ਯਾਦ ਰਹਿੰਦੀ ਸੀ
0: ਜੀ
1: ਹੈਨਾ, ਹੁਣ ਇੰਨਾ ਕੁ ਕੁਛ ਆ
0: ਜੇ
1: ਦੂਸਰੇ ਲੋਕਾਂ ਨਾਲ ਵੀ ਹੋ ਰਿਹਾ, ਉਹ ਵੀ ਜ਼ਰੂਰ ਮਤਲਬ ਇਸ ਗੱਲ ਨੂੰ ਡਿਸਕਸ ਕਰਨ ਕਿ ਉਹ ਫੀਲ ਕਿਸ ਤਰ੍ਹਾਂ ਕਰ ਰਹੇ ਨੇ ਇਹ ਕੁਛ ਜਦੋਂ ਉਹਨਾਂ ਨਾਲ ਹੋ ਰਿਹਾ, ਕਿਉਂਕਿ ਜਦੋਂ ਮੈਂ ਇਹ ਵਾਲੀਆਂ AI ਵਾਲੀਆਂ ਵੀਡੀਓਜ਼ ਵੇਖ ਰਹੀ ਹਾਂ ਨਾ, ਤੇ ਮੈਨੂੰ ਇਹੀ ਲੱਗ ਰਿਹਾ ਕਿ ਮੈਨੂੰ ਇੱਕ ਜਣਾ ਕੋਈ ਟੂਲ ਦੱਸ ਰਿਹਾ, ਦੂਸਰਾ ਜਣਾ ਕੋਈ ਟੂਲ ਦੱਸ ਰਿਹਾ, ਤੇ ਮੈਂ ਉਹਨਾਂ ਦੋਨਾਂ ਵਿੱਚੋਂ ਕਿਹੜਾ ਯੂਜ਼ ਕਰਾਂ, ਜਾਂ ਮੈਂ ਕੋਈ ਵੀ ਨਹੀਂ ਯੂਜ਼ ਕਰ ਰਹੀ, ਮੈਨੂੰ ਲੱਗ ਰਿਹਾ ਕਿ ਦੋਵੇਂ ਬੇਕਾਰ ਹੋਣੇ ਨੇ, ਵੀ ਜਿਹੜਾ ਇੱਕ ਜਣਾ ਤਾਂ ਕਹਿ ਰਿਹਾ ਮੇਰਾ ਟੂਲ ਤੁਸੀਂ ਯੂਜ਼ ਕਰ ਲਓ, ਦੂਜਾ ਕਹਿ ਰਿਹਾ ਮੇਰੇ ਵਾਲਾ ਕਰੋ,
0: ਹਾਂਜੀ
1: ਹੈ ਤਾਂ ਤੁਸੀਂ ਕਿਹੜੇ ਵਾਲਾ ਕਰੋ, ਮੈਂ ਕਹਿੰਦੀ ਕੋਈ ਨੀ ਕੋਈ ਥਰਡ ਵਨ ਆਜੂਗਾ ਤੇ ਉਹਦਾ ਫਿਰ ਵੇਖ ਲਓ,
0: ਹਾਂਜੀ,
1: ਔਰ ਕਿੰਨੇ ਕੋਰਸਿਸ ਜਿਹੜੇ ਨੇ ਉਹ ਆ ਰਹੇ ਨੇ, ਔਰ ਕੋਰਸਿਸ ਦੀ ਜਦੋਂ ਅਸੀਂ ਗੱਲ ਕਰਦੇ ਹਾਂ ਉਹਨਾਂ ਦੇ ਵਿੱਚੋਂ ਇੱਕ ਗੱਲ ਜ਼ਰੂਰ ਕਰਨੀ ਬਣਦੀ ਆ ਕਿ ਉਹ ਤੁਹਾਨੂੰ ਪਹਿਲੋਂ ਕਹਿੰਦੇ ਕਿ ਫ੍ਰੀ ਤੁਸੀਂ ਜੁਆਇਨ ਕਰ ਲਓ ਹੈਨਾ, ਬਟ ਤੁਹਾਡਾ ਕ੍ਰੈਡਿਟ ਕਾਰਡ ਜਦੋਂ ਲੈ ਲੈਂਦੇ ਨੇ
0: ਜੀ
1: ਹੈ ਤੇ ਉਹ ਤੁਹਾਨੂੰ ਸਬਸਕ੍ਰਿਪਸ਼ਨ ਦੇ ਪੈਸੇ ਪੈ ਜਾਂਦੇ ਆ, ਸੋ ਬੀ ਕੇਅਰਫੁਲ ਜੇ ਤੁਸੀਂ ਕਿਤੇ ਵੀ ਇਹ ਫ੍ਰੀ ਦੇ ਟੂਲਸ ਵਾਸਤੇ ਸਬਸਕ੍ਰਾਈਬ ਕਰ ਰਹੇ ਹੋ ਤੇ ਉੱਥੇ ਪਹਿਲੋਂ ਜ਼ਰੂਰ ਚੈੱਕ ਕਰੋ, ਕਿਉਂਕਿ ਉਹਨਾਂ ਦਾ ਜਿਹੜਾ ਜਦੋਂ ਤੁਸੀਂ ਉਹਨੂੰ ਸਬਸਕ੍ਰਾਈਬ ਕਰਦੇ ਹੋ ਨਾ ਤੇ ਉੱਥੇ ਉਹਨਾਂ ਦੇ ਕੀ ਉਹਨੂੰ ਕਹਿੰਦੇ ਕਿ ਜਿਹੜਾ ਟਿਕ ਕੀਤੀ ਹੋਈ ਆ ਕਿ ਤੁਸੀਂ ਮਤਲਬ ਉਹਨੂੰ ਨੈਕਸਟ ਮੰਥ ਤੁਹਾਡਾ ਆਟੋਮੈਟਿਕਲੀ ਰਿਨਿਊਅਲ ਹੋ ਜਾਣਾ, ਤੇ ਕਈ ਵਾਰੀ ਤੁਹਾਨੂੰ ਪਤਾ ਨੀ ਲੱਗਦਾ ਤੇ ਤੁਸੀਂ ਜਿਹੜਾ ਕੂਲਿੰਗ ਆਫ ਪੀਰੀਅਡ ਹੁੰਦਾ ਆ ਉਹ ਮਿਸ ਕਰ ਜਾਂਦੇ ਹੋ ਤੇ ਤੁਹਾਨੂੰ ਉਹ ਪੈਸੇ ਦੇਣੇ ਪੈ ਜਾਂਦੇ ਆ, ਔਰ ਖਾਸ ਤੌਰ ਤੇ ਆਸਟ੍ਰੇਲੀਆ ਦੇ ਵਿੱਚ ਇਹ ਆ ਕਿ ਤੁਸੀਂ ਇਹ ਵੀ ਜ਼ਰੂਰ ਚੈੱਕ ਕਰੋ ਕਿ ਪੈਸੇ ਤੁਸੀਂ ਆਸਟ੍ਰੇਲੀਅਨ ਡਾਲਰ 'ਚ ਪੇ ਕਰ ਰਹੇ ਹੋ ਕਿ ਅਮੈਰੀਕਨ 'ਚ ਕਰ ਰਹੇ ਹੋ,
0: ਬਿਲਕੁਲ,
1: ਕਿਉਂਕਿ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਤੁਸੀਂ ਆਸਟ੍ਰੇਲੀਅਨ ਡਾਲਰ ਸੋਚ ਕੇ ਕਰ ਲੈਂਦੇ ਹੋ ਬਟ ਅਸਲ ਵਿੱਚ ਉਹ ਫਿਰ ਅਮੈਰੀਕਨ ਹੁੰਦੇ ਆ ਤੇ ਤੁਹਾਨੂੰ ਚੀਜ਼ ਜਿਹੜੀ ਉਹ ਮਹਿੰਗੀ ਪੈ ਜਾਂਦੀ ਆ,
0: ਮੈਨੂੰ ਲੱਗਦਾ ਮੈਮ ਤੁਹਾਡਾ ਪਰਸਨਲ ਐਕਸਪੀਰੀਅੰਸ ਬੋਲ ਰਿਹਾ ਤੁਹਾਡੇ ਨਾਲ ਹੋਇਆ ਇੱਦਾਂ,
1: ਹਾਂਜੀ ਮੇਰੇ ਨਾਲ ਹੋਇਆ, ਮੈਨੂੰ ਫਿਰ ਮੁੜ ਕੇ ਲੜਨਾ ਪੈਂਦਾ, ਮੈਂ ਤਾਂ ਫ੍ਰੀ ਚ ਕੀਤਾ ਸੀ, ਉਹ ਕਹਿੰਦੇ ਵੀ ਨਹੀਂ ਉੱਥੇ ਮਤਲਬ ਵੀ ਹੈਗਾ ਸੀਗਾ ਡਿਫਾਲਟ ਜਿਹੜੀ ਉਹਨਾਂ ਦੀ ਸੈਟਿੰਗ ਹੁੰਦੀ ਆ ਨਾ ਕਿ ਉਹ ਮੈਂ ਹੈਗਾ ਸੀ ਕਿ ਆਟੋਮੈਟਿਕ ਹੋ ਜਾਏਗਾ, ਇਟਸ ਯੋਰ ਫਾਲਟ ਕਿ ਤੂੰ ਚੈੱਕ ਨਹੀਂ ਕੀਤਾ ਹੈਨਾ, ਤੇ ਮੈਂ ਕਿਹਾ ਤੁਹਾਡੇ ਦੱਸਣਾ ਫਰਜ਼ ਬਣਦਾ ਸੀ, ਇੱਦਾਂ ਦੀਆਂ ਕਈ ਵਾਰ ਲੜਾਈਆਂ ਕਰਕੇ ਯੂ ਕੈਨ ਵਿਨ ਬਟ ਮੋਸਟਲੀ ਇਹ ਹੁੰਦਾ ਕਿ ਨਹੀਂ ਤੁਸੀਂ ਕੂਲਿੰਗ ਆਫ ਪੀਰੀਅਡ ਜਦੋਂ ਮਿਸ ਕਰਤਾ ਤੇ ਫਿਰ ਤੁਹਾਡੇ ਪੈਸੇ ਵਾਪਸ ਨਹੀਂ ਆਉਂਦੇ ਹੈਨਾ, ਤੇ ਇੱਥੇ ਕਹਿੰਦੇ ਕਿ ਚਿੱਠੀ ਹੱਥ ਨਾਲ ਲਿਖੀ ਜਾਂਦੀ ਸੀ, ਪਹੁੰਚਣ ਵਿੱਚ ਦਿਨ ਹਫ਼ਤੇ ਲੱਗ ਜਾਂਦੇ ਸੀ, ਹਾਂਜੀ ਬਿਲਕੁਲ ਉਹੀ ਮਜ਼ਾ ਸੀਗਾ ਉਡੀਕ ਦਾ
0: ਜੀ
1: ਹੈਨਾ, ਕਿ ਜਦੋਂ ਉਡੀਕੀ ਦਾ ਸੀ ਵੀ ਹਾਂ ਚਿੱਠੀ ਆਉਣੀ ਆ ਤੇ ਫਿਰ ਉਹ ਚਿੱਠੀ ਪੜ੍ਹ ਕੇ ਅਸੀਂ ਉਹਦਾ ਜਵਾਬ ਦੇਣਾ, ਬਟ ਅੱਜ ਕੱਲ੍ਹ ਅਨਫੋਰਚੁਨੇਟਲੀ ਹੁਣ ਇਸ ਤਰ੍ਹਾਂ ਨਹੀਂ ਹੁੰਦਾ, ਹੁਣ ਲੋਕੀ ਵੱਧ ਤੋਂ ਵੱਧ ਵਟਸਐਪ ਤੇ ਮੈਸੇਜ ਕਰ ਲੈਂਦੇ ਨੇ ਹੈਨਾ, ਤੇ ਵਟਸਐਪ ਦੇ ਮੈਸੇਜਸ ਜਿਹੜੇ ਆ ਫਿਰ ਉਹ ਚਿੱਠੀ ਦੀ ਤਰ੍ਹਾਂ ਤੁਸੀਂ ਸੇਵ ਕਰ ਲਓ
0: ਜੀ। ਜਿਹੜੀ ਉਹਨਾਂ ਨੇ ਉਡੀਕ ਦੀ ਗੱਲ ਕੀਤੀ, ਜਿਹੜਾ ਉਹ ਉਡੀਕ ਦਾ ਸਵਾਦ ਹੁੰਦਾ ਸੀ ਜਦੋਂ ਤੁਹਾਡੇ ਕੋਲ ਚੀਜ਼ ਆਉਂਦੀ ਸੀ, ਕੁਛ ਟਾਈਮ ਦਾ ਮਤਲਬ ਤੁਹਾਨੂੰ ਪੇਸ਼ੈਂਸ ਰੱਖਣਾ ਪੈਂਦਾ ਤੇ ਉਸ ਤੋਂ ਬਾਅਦ ਜਦੋਂ ਤੁਹਾਨੂੰ ਕੋਈ ਚੀਜ਼ ਮਿਲਦੀ ਤਾਂ ਉਹਦੀ ਤੁਹਾਨੂੰ ਕਿੰਨੀ ਖੁਸ਼ੀ
1: ਹੁੰਦੀ ਆ।
0: ਹੁਣ ਸਾਨੂੰ ਜ਼ਿੰਦਗੀ 'ਚ ਇੰਨੀਆਂ ਚੀਜ਼ਾਂ ਮਿਲੀ ਜਾਂਦੀਆਂ, ਇੰਨਾ ਕੁਛ ਆਉਂਦਾ, ਪਰ ਸਾਨੂੰ ਖੁਸ਼ੀ ਇੱਕ ਵੀ ਚੀਜ਼ ਨਹੀਂ ਦਿੰਦੀ, ਤੇ ਜੇ ਸਾਡੀ ਖੁਸ਼ੀ ਹੁੰਦੀ ਵੀ ਆ ਤਾਂ ਉਹ ਕੁਛ ਸੈਕਿੰਡਸ ਦੀ ਹੁੰਦੀ ਆ, ਉਦੋਂ ਬਾਅਦ ਉਹ ਕਿੱਥੇ ਚਲੀ ਜਾਂਦੀ ਆ ਸਾਨੂੰ ਨਹੀਂ ਪਤਾ,
1: ਫਿਰ ਅਸੀਂ ਮਤਲਬ ਹੋਰ ਖੁਸ਼ੀ ਦੀ ਤਲਾਸ਼ ਵਿੱਚ ਹੋ ਜਾਂਦੇ ਹਾਂ ਹੈਨਾ, ਤੇ ਕਿੰਨੀਆਂ ਕੁ ਜ਼ਿੰਦਗੀ ਦੇ ਵਿੱਚ ਤੁਹਾਨੂੰ ਖੁਸ਼ੀਆਂ ਚਾਹੀਦੀਆਂ ਆ, ਔਰ ਖੁਸ਼ ਰਹਿਣ ਵਾਸਤੇ ਕਿੰਨੀਆਂ ਕੁ ਖੁਸ਼ੀਆਂ ਹੋਣੀਆਂ ਚਾਹੀਦੀਆਂ ਹੈਨਾ, ਇਹਦਾ ਤੇ ਕੋਈ ਹਿਸਾਬ ਨਹੀਂ ਰੱਖ ਸਕਦਾ।
0: ਹਾਂਜੀ, ਉਹ ਕਹਿੰਦੇ ਵੀ ਜਿੰਨਾ ਜਿੰਨਾ ਤੁਹਾਡੀ ਜ਼ਿੰਦਗੀ 'ਚ ਚੀਜ਼ਾਂ ਦਾ ਖਲਾਰਾ ਵਧੀ ਜਾਂਦਾ, ਤੁਹਾਡੀ ਜ਼ਿੰਦਗੀ ਵੀ ਘੱਟ ਸਕੂਨ ਵਾਲੀ ਹੁੰਦੀ ਜਾਂਦੀ ਹੈ, ਜਿੰਨੀਆਂ ਘੱਟ ਚੀਜ਼ਾਂ ਉਨਾ ਜ਼ਿੰਦਗੀ 'ਚ ਜ਼ਿਆਦਾ ਸਕੂਨ। ਵੀ ਜਿੱਦਾਂ ਤੁਸੀਂ ਕਹਿ ਲਓ ਵੀ ਫੋਨ ਦੀ ਗੱਲ ਕਰਦੇ ਹਾਂ ਤਾਂ ਆਪਾਂ ਉਹਦੇ 'ਚ ਇੰਨਾ ਕੁਛ ਆ ਵੀ ਸਾਨੂੰ ਪਤਾ ਨਹੀਂ ਵੀ ਅਸੀਂ ਕੀ ਸਾਂਭਣਾ, ਕੀ ਆਪਦੇ ਅੰਦਰ ਲੈ ਕੇ ਜਾਣਾ ਜਾਂ ਕਿਸ ਚੀਜ਼ ਨੂੰ ਅਸੀਂ ਇਗਨੋਰ ਕਰਨਾ। ਪਰ ਜਦੋਂ ਅਸੀਂ ਇੱਕ ਚਿੱਠੀ ਦੀ ਗੱਲ ਕਰਦੇ ਹਾਂ ਤਾਂ ਜਦੋਂ ਮਤਲਬ ਕਿਸੇ ਕੋਈ ਲਵਰਸ ਇੱਕ ਦੂਜੇ ਨੂੰ ਚਿੱਠੀ ਲਿਖਦੇ ਸੀ ਤਾਂ ਉਹਨਾਂ ਨੇ ਕਿੰਨੀ ਸਾਂਭ ਸਾਂਭ ਕੇ ਰੱਖਦੇ, ਤੇ ਉਸ ਚਿੱਠੀ ਨੂੰ ਉਹ ਕਿੰਨੀ ਕਿੰਨੀ ਵਾਰ ਪੜ੍ਹ ਲੈਂਦੇ ਹੁੰਦੇ ਸੀਗੇ। ਵੀ ਹੁਣ ਤਾਂ ਜੇ ਸਾਨੂੰ ਇੱਕ ਕਿਸੇ ਦੀ ਮਤਲਬ ਚੈਟ, ਅਸੀਂ ਅਗਲੇ ਨੇ ਸਾਡੇ ਨਾਲ ਗੱਲ ਕੀਤੀ, ਅਗਲੇ ਅਸੀਂ ਸ਼ਾਰਟ ਫਾਰਮ 'ਚ ਅਗਲੇ ਨਾਲ ਗੱਲ ਕੀਤੀ, ਦੈਟਸ ਇਟ। ਉਦੋਂ ਬਾਅਦ ਅਸੀਂ ਕਦੇ ਸੋਚਦੇ ਹੀ ਨਹੀਂ ਵੀ ਅਸੀਂ ਚੈਟ ਨੂੰ ਪਿੱਛੇ ਜਾ ਕੇ ਪੜ੍ਹਨਾ ਵੀ ਆ ਜਾਂ ਇਹਦੇ 'ਚ ਕੁਛ ਐਵੇਂ ਦੀ ਗੱਲ ਹੋਊਗੀ, ਪਰ ਉਹ ਚਿੱਠੀ ਨੂੰ ਤਾਂ ਲੋਕ ਜਿਹੜੇ ਮਤਲਬ ਇੱਕ ਦੂਜੇ ਦੇ ਲਵ ਬਰਡਸ ਹੁੰਦੇ ਸੀ ਜਾਂ ਲਵਰਸ ਹੁੰਦੇ ਸੀ, ਵੀ ਉਹਨਾਂ ਨੂੰ ਇੱਕ ਦੂਜੇ ਦੀ ਕਿਹੜੀ ਤਰੀਕ ਨੂੰ ਤੂੰ ਮੈਨੂੰ ਚਿੱਠੀ ਲਿਖੀ ਸੀ, ਉਹ 'ਚ ਕੀ ਗੱਲ ਲਿਖੀ ਸੀ, ਉਹ ਸਾਰੀਆਂ ਰੱਟੀਆਂ ਪਈਆਂ ਹੁੰਦੀਆਂ ਸੀ ਵੀ ਉਹ ਚਿੱਠੀ ਨੂੰ ਇੰਨਾ ਇੰਨੀ ਵਾਰ ਪੜ੍ਹ ਲੈਂਦੇ ਸੀ, ਇੰਨਾ ਸਾਂਭ ਸਾਂਭ ਰੱਖਦੇ ਸੀ।
1: ਲੋਕੀ ਪੈਨ ਫਰੈਂਡਸ ਹੁੰਦੇ ਸੀਗੇ, ਜ਼ਿੰਦਗੀ ਦੇ ਵਿੱਚ ਇੱਕ ਦੂਸਰੇ ਨੂੰ ਮਿਲਦੇ ਨਹੀਂ ਸੀਗੇ, ਪਰ ਉਹ ਚਿੱਠੀਆਂ ਦੇ ਰਾਹੀਂ ਉਹਨਾਂ ਦੀ ਜਿਹੜੀ ਫਰੈਂਡਸ਼ਿਪ ਹੁੰਦੀ ਸੀਗੀ। ਪਰ ਅੱਜ ਕੱਲ ਹੁਣ ਫੇਸਬੁੱਕ ਤੇ ਫਰੈਂਡਸ਼ਿਪ। ਹਾਂਜੀ, ਤੇ ਸਾਡੇ ਨਾਲ ਮਿੰਡੀ ਕੌਰ ਜੀ ਜੁੜੇ ਹੋਏ ਨੇ, ਉਹਨਾਂ ਨੇ ਸਤਿ ਸ਼੍ਰੀ ਅਕਾਲ ਕਹੀ ਆ। ਔਰ ਕਹਿੰਦੇ ਕਿ ਹਾਂਜੀ ਲੈਂਡਲਾਈਨ ਫੋਨਸ, ਫਿਰ ਕਹਿੰਦੇ ਸਟੋਪ ਫੋਰ ਯੂ ਨੇ ਕੀਤਾ ਸਾਨੂੰ ਮੈਸੇਜ, ਕਹਿੰਦੇ ਕਿ ਫਿਰ ਮੋਬਾਈਲ ਫੋਨਸ ਆਏ ਤੇ ਫਿਰ ਸਮਾਰਟ ਪੀਪਲ। ਹਾਂਜੀ ਹਾਂਜੀ, ਤੇ ਸਮਾਰਟ ਫੋਨਸ ਫਿਰ ਜਿਹੜੇ ਵੀ ਉਹ ਆਏ ਹਨਾ, ਜਿਹੜੇ ਉਹ ਪਹਿਲੇ ਹੁੰਦੇ ਸੀ ਨਾ ਨੋਕੀਆ ਦੇ
0: ਨੰਬਰਾਂ ਵਾਲੇ, ਹਾਂਜੀ
1: ਛੋਟੇ ਛੋਟੇ। ਮੈਂ ਦੇਖਿਆ ਹਾਲੇ ਵੀ ਕਈ ਲੋਕ ਸਮਾਰਟਫੋਨਸ ਨਹੀਂ ਯੂਜ ਕਰਦੇ, ਉਹ ਉਹੀ ਫੋਨ ਯੂਜ ਕਰਦੇ, ਉਹਨਾਂ ਨੂੰ ਉਹ ਈਜ਼ੀ ਲੱਗਦੇ ਆ ਹਨਾ। ਔਰ ਖਾਸ ਤੌਰ 'ਤੇ ਲੋਕਾਂ ਦੀ ਲਾਈਫ ਉਦੋਂ ਜ਼ਿਆਦਾ ਮੈਨੂੰ ਲੱਗਦਾ ਹੁੰਦਾ ਕਿ ਈਜ਼ੀ ਜੇ ਕਹੀਏ ਤਾਂ ਈਜ਼ੀ, ਜਾਂ ਫਿਰ ਜੇ ਹੈਕਟਿਕ ਕਹਿਣੀ ਹੈ ਤਾਂ ਹੈਕਟਿਕ ਵੀ ਕਹਿ ਸਕਦੇ ਹਾਂ ਵੀ ਜਦੋਂ ਸਮਾਰਟਫੋਨਸ ਆ ਗਏ।
0: ਜੀ, ਕਿਤੇ ਨਾ ਕਿਤੇ ਐਵੇਂ ਕਹਿ ਸਕਦੇ ਹਾਂ ਕਿ ਉਹਨਾਂ ਲੋਕਾਂ ਦੀ ਜ਼ਿੰਦਗੀ 'ਚ ਸਾਡੇ ਨਾਲੋਂ ਜ਼ਿਆਦਾ ਸਕੂਨ ਸੀ।
1: ਹਾਂ ਬਿਲਕੁਲ, ਮਤਲਬ ਲਾਈਫ ਇੰਨੀ ਫਾਸਟ ਨਹੀਂ ਸੀ। ਅੱਛਾ, ਇਹਦੇ ਵਿੱਚ ਲਾਈਫ ਫਾਸਟ ਦੀ ਜੇ ਅਸੀਂ ਗੱਲ ਕਰਦੇ ਹਾਂ ਨਾ, ਕਿ ਆਮ ਹੀ ਤੁਸੀਂ ਸੁਣਿਆ ਹੋਏਗਾ ਕਿ ਲੋਕੀ ਕਹਿੰਦੇ ਕਿ ਲਾਈਫ ਬਹੁਤ ਫਾਸਟ ਚੱਲ ਰਹੀ ਹੈ ਨਾ। ਹੁਣ ਜਿਸ ਤਰ੍ਹਾਂ ਕਿ ਇੱਕ ਦਿਨ ਦੇ ਵਿੱਚ ਤੁਸੀਂ ਹਜ਼ਾਰਾਂ ਰੀਲਸ ਵੇਖ ਲੈਂਦੇ ਹੋ ਹਨਾ, ਹਜ਼ਾਰਾਂ ਤਰ੍ਹਾਂ ਦੀ ਇਨਫੋਰਮੇਸ਼ਨ, ਹਜ਼ਾਰਾਂ ਲੋਕਾਂ ਦੀ ਤੁਸੀਂ ਗੱਲਬਾਤ, ਤੇ ਆਪੇ ਤੁਹਾਨੂੰ ਲੱਗਣਾ ਕਿ ਤੁਹਾਡੀ ਲਾਈਫ ਜਿਹੜੀ ਆ ਉਹ ਫਾਸਟ ਹੋ ਗਈ ਆ। ਮੈਨੂੰ ਕਿਸੇ ਨੇ ਕੋਈ ਗੱਲ ਕਰ ਰਿਹਾ ਸੀ, ਉਹ ਕਹਿੰਦੇ ਕਿ ਹਰ ਬੰਦਾ ਕਹਿ ਰਿਹਾ ਕਿ ਲਾਈਫ ਜਿਹੜੀ ਆ ਫਾਸਟ ਹੋ ਰਹੀ ਆ, ਉਹਦਾ ਮਤਲਬ ਇਹ ਆ ਕਿ ਜਿਹੜੇ ਮਤਲਬ ਕਿ ਐਕਚੁਲੀ ਕਲੋਕ ਆ ਨਾ
0: ਜੀ,
1: ਉਹਦੇ ਵਿੱਚ ਜਿੱਥੇ ਮਤਲਬ ਕਿ 60 ਸੈਕਿੰਡ ਦਾ ਇੱਕ ਮਿੰਟ ਹੁੰਦਾ ਸੀ ਨਾ, ਉਹ ਹੁਣ ਘੱਟ ਗਿਆ।
0: ਓਕੇ,
1: ਮੈਂ ਕਿਹਾ ਮੈਨੂੰ ਇਹਦੇ ਪਿੱਛੇ ਮਤਲਬ ਕੋਈ ਲੌਜਿਕ ਨਹੀਂ ਨਜ਼ਰ ਆ ਰਿਹਾ, ਜਾਂ ਮਤਲਬ ਕਿ ਟੈਕਨੀਕਲੀ ਇਟਸ ਨੋਟ ਰਾਈਟ ਕਿ ਦਿਨ ਹਾਲੇ ਵੀ 24 ਘੰਟਿਆਂ ਦਾ ਹੀ ਆ ਹਨਾ। ਬਟ ਮਤਲਬ ਕਿ ਲੋਕਾਂ ਦੀ ਸੋਚ ਦੇਖੋ ਤੁਸੀਂ,
0: ਹਾਂਜੀ
1: ਇੱਥੋਂ ਤੱਕ ਲੋਕੀ ਸੋਚਣ 'ਤੇ ਮਜਬੂਰ ਹੋ ਰਹੇ ਨੇ ਕਿ ਲਾਈਫ ਕਿਉਂ ਲੱਗਦਾ ਕਿ ਫਾਸਟ ਲੰਘ ਰਹੀ ਆ, ਕਿ ਸ਼ਾਇਦ ਜਿਹੜਾ ਉਹ ਸਮਾਂ ਆ ਕਿ ਉਹ ਸਮੇਂ ਦੀ ਰਫਤਾਰ ਜਿਹੜੀ ਆ ਉਹ ਵੱਧ ਗਈ ਆ।
0: ਜੀ, ਹੁਣ ਵੀ ਜੇ ਤੁਸੀਂ ਦੇਖਣਾ ਹੋਵੇ ਵੀ ਸਮੇਂ ਦੀ ਰਫਤਾਰ ਵਧੀ ਆ ਜਾਂ ਨਹੀਂ ਵਧੀ, ਤਾਂ ਤੁਸੀਂ ਇੱਕ ਦਿਨ ਬਿਨਾਂ ਫੋਨ ਤੋਂ ਦੇਖੋ ਤਾਂ ਤੁਹਾਨੂੰ ਲੱਗੂਗਾ ਵੀ ਦਿਨ ਹੀ ਨਹੀਂ ਮੁੱਕਣ ਜਾ ਰਿਹਾ, ਤਾਂ ਫਿਰ ਤੁਹਾਨੂੰ ਲੱਗ ਜੂਗਾ ਕਿ ਜਿਹੜੀ ਘੜੀ ਦੀਆਂ ਸੂਈਆਂ ਫਿਰ ਸਲੋ ਡਾਊਨ ਹੋ ਗਈਆਂ।
1: ਹਾਂ ਬਿਲਕੁਲ,
0: ਪਰ ਜਦੋਂ ਸਾਡੇ ਕੋਲ ਫੋਨ ਹੁੰਦਾ ਮੈਨੂੰ ਲੱਗਦਾ ਵੀ ਅਸੀਂ 5 ਮਿੰਟ ਮਤਲਬ ਕੁਛ ਨਹੀਂ ਕਰ ਰਹੇ ਤਾਂ ਅਸੀਂ ਫੋਨ ਤੇ ਹੀ ਦੇਖ ਰਹੇ ਹਾਂ, ਹੋਰ ਕੁਛ ਨਹੀਂ। ਕੋਈ ਸਾਨੂੰ ਆਸੇ ਪਾਸੇ ਤੱਕ, ਕੋਈ ਅਸੀਂ ਮੌਸਮ ਨੂੰ ਨਹੀਂ ਇੰਜੋਏ ਕਰ ਰਹੇ, ਕੋਈ ਅਸੀਂ ਨੇਚਰ ਨੂੰ ਨਹੀਂ ਇੰਜੋਏ ਕਰ ਰਹੇ, ਸਿਰਫ ਸਾਡੀ ਨਿਗਾਹ ਫੋਨ ਦੀ ਸਕਰੀਨ ਤੇ ਹੀ ਟਿਕੀ
1: ਹੋਈ ਹੈ। ਕਈ ਵਾਰ ਪਤਾ ਕੀ, ਲਾਗੇ ਬੈਠਾ ਬੰਦਾ ਨਾ ਤੁਹਾਡੇ ਨਾਲ ਗੱਲ ਕਰ ਰਿਹਾ ਹੁੰਦਾ,
0: ਹਾਂਜੀ,
1: ਤੁਸੀਂ ਫੋਨ ਦੇ ਵਿੱਚ ਇੰਨਾ ਜ਼ਿਆਦਾ ਜੁੜੇ ਹੁੰਦੇ ਹੋ ਕਿ ਤੁਸੀਂ ਉਹ ਲਾਗੇ ਬੈਠੇ ਬੰਦੇ ਤੋਂ 1000 ਮੀਲ ਦੂਰ ਹੁੰਦੇ ਹੋ
0: ਜੀ,
1: ਤੁਸੀਂ ਉਹਦੀ ਗੱਲ ਨਹੀਂ ਸੁਣ ਰਹੇ ਹੁੰਦੇ। ਕਈ ਵਾਰੀ ਬੱਚੇ ਮਤਲਬ ਵੀ ਤੁਹਾਨੂੰ ਨਾ ਉਹ ਫੜ ਕੇ ਤੇ ਤੁਹਾਨੂੰ ਝੰਝੋੜ ਕੇ ਕਹਿੰਦੇ, ਫਿਰ ਮਤਲਬ ਆਪਣਾ ਆਪ 'ਚ ਸ਼ਰਮ ਵੀ ਕਈ ਵਾਰੀ ਆਉਂਦੀ ਆ। ਪਿੱਛੇ ਮੈਂ ਇਸ ਗੱਲ 'ਤੇ ਵੀ ਕਿੰਨਾ ਕੁ ਜ਼ਿਆਦਾ ਮੈਂ ਬੇਚੇ ਦੇ ਉਲਝ ਗਿਆ ਸੀਗਾ ਕਿ ਮੈਨੂੰ ਲਾਗੇ ਬੈਠੇ ਬੱਚੇ ਦੀ ਜਾਂ ਲਾਗੇ ਬੈਠੇ ਇਨਸਾਨ ਦੀ ਗੱਲ ਜਿਹੜੀ ਆ ਵੀ ਉਹ ਨਹੀਂ ਸੁਣ ਰਹੀ ਸੀ।
0: ਹਾਂਜੀ, ਅਤੇ ਕਈ ਵਾਰ ਤੁਹਾਡੇ ਨਾ ਮਨ 'ਚ ਇਸ ਚੀਜ਼ ਦਾ ਰਿਗਰੈਟ ਵੀ ਚੱਲਦਾ ਹੁੰਦਾ ਵੀ ਤੁਸੀਂ ਆਪਦੇ ਆਪ ਨੂੰ ਇੱਕ ਮਤਲਬ ਸੈਲਫ ਅਨਾਲਿਸਿਸ ਕਰਕੇ ਆਪਦੇ ਆਪ ਨੂੰ ਸਮਝਾਉਂਦੇ ਹੁੰਦੇ ਹੋ ਵੀ ਇਹ ਸਾਰਾ ਕੁਛ ਜਾਂ ਮੋਬਾਈਲ ਫੋਨ ਨੇ ਮੇਰੇ ਤੋਂ ਕਦੇ ਦੂਰ ਨਹੀਂ ਜਾਣਾ, ਪਰ ਜਿਹੜਾ ਇਨਸਾਨ ਮੇਰੇ ਕੋਲ ਬੈਠਾ, ਅਸੀਂ ਸ਼ਾਇਦ ਕੱਲ੍ਹ ਨੂੰ ਇਕੱਠੇ ਬੈਠੀਏ ਜਾਂ ਨਾ ਬੈਠੀਏ, ਮੈਨੂੰ ਇਹਦੀਆਂ ਗੱਲਾਂ ਸੁਣਨੀਆਂ ਚਾਹੀਦੀਆਂ ਸੀ, ਇਹਨੂੰ ਮੈਨੂੰ ਸੁਣਨਾ ਚਾਹੀਦਾ। ਪਰ ਸਾਨੂੰ ਮੈਨੂੰ ਲੱਗਦਾ ਮੋਬਾਈਲ ਫੋਨ ਦੀ ਸਾਰਿਆਂ ਨੂੰ ਹੀ ਇੰਨੀ ਐਡਿਕਸ਼ਨ ਆ ਵੀ ਅਸੀਂ ਕੁਛ ਸਮੇਂ ਲਈ ਉਸ ਗੱਲ ਨੂੰ ਯਾਦ ਕਰਦੇ ਹਾਂ ਅਤੇ ਫਿਰ ਭੁੱਲ ਕੇ ਸਾਨੂੰ ਸਾਡੇ ਅੰਦਰ ਇੱਕ ਤੋੜ ਲੱਗ ਜਾਂਦੀ ਵੀ ਅਸੀਂ ਆਪਦਾ ਫੋਨ ਦੇਖੀਏ।
1: ਹਾਂ ਬਿਲਕੁਲ, ਇਸ ਤਰ੍ਹਾਂ ਤੁਸੀਂ ਦੇਖਿਆ ਹੋਏਗਾ ਕਈ ਲੋਕੀ ਨਾ ਫੋਨ ਮਤਲਬ ਵੀ ਉਹਨਾਂ ਦਾ ਨਹੀਂ ਹੋਏਗਾ ਤਾਂ ਇਸ ਤਰ੍ਹਾਂ ਲੱਗ ਰਿਹਾ ਹੁੰਦਾ ਕਿ ਜਿਸ ਤਰ੍ਹਾਂ ਉਹਨਾਂ ਨੂੰ ਨਾ ਕੋਈ ਮਤਲਬ ਪੈਨਿਕ ਅਟੈਕ ਹੋ ਗਿਆ, ਮੇਰਾ ਫੋਨ ਹੈ ਨਾ, ਇੱਦਾਂ ਹੀ ਕਰੀ ਜਾਣਗੇ, ਮਿਲ ਜਾਏਗਾ, ਮਤਲਬ ਹੌਸਲਾ ਕਰ ਲਓ ਹਨਾ। ਕਹਿੰਦੇ ਨੇ ਇੱਥੇ ਨਿੰਮਾ ਭਾਟੀਆ ਜੀ ਕਹਿੰਦੇ ਕਿ ਆਪਾਂ ਉੱਠਦੇ ਹੀ 11 AM ਪਹਿਲੇ 5 AM ਅਤੇ ਦਿਨ 'ਚ ਟਾਈਮ ਜ਼ਿਆਦਾ ਯੂਟੀਲਾਈਜ਼ ਹੁੰਦਾ ਸੀ। ਹਾਂਜੀ, ਦੇਖੋ ਜਦੋਂ ਰਾਤ ਨੂੰ ਅਸੀਂ ਰੀਲਾਂ ਵੇਖ ਵੇਖ ਕੇ ਅਤੇ 12-1 ਵਜੇ ਸੌਣਾ ਹੈ ਅਤੇ ਫਿਰ ਸਵੇਰੇ ਅਸੀਂ 5 ਵਜੇ ਕਿੱਥੋਂ ਉੱਠਣਾ
0: ਜੀ,
1: ਹੈਨਾ, ਅਤੇ ਉਹ ਫਿਰ ਸਾਡਾ ਦਿਨ ਜਿਹੜਾ ਆਪੇ ਛੋਟਾ ਹੋ ਜਾਂਦਾ ਆ।
0: ਕਈ ਵਾਰ ਤਾਂ ਅਸੀਂ ਰੀਲਾਂ ਦੇਖਦੇ ਦੇਖਦੇ ਖੁਦ ਇੰਨੇ ਐਗਜ਼ੌਸਟ ਹੋ ਜਾਂਦੇ ਹਾਂ ਕਿ ਸਾਨੂੰ ਲੱਗ ਜਾਂਦਾ ਵੀ ਫੋਨ ਬੰਦ ਕਰ ਦਈਏ, ਪਰ ਪਤਾ ਨਹੀਂ ਕੀ ਚੀਜ਼ ਹੁੰਦੀ ਵੀ ਜਿਹੜੀ ਅਸੀਂ ਫੇਰ ਵੀ ਉਹਨੂੰ ਸਕਰੋਲ ਕਰ ਜਾਣਾ ਵੀ ਸ਼ਾਇਦ ਕੁਛ ਹੋਰ ਵਧੀਆ ਆਜੂਗਾ, ਸ਼ਾਇਦ ਕੁਛ ਹੋਰ ਵਧੀਆ ਆਜੂਗਾ।
1: ਪਤਾ ਕਿ ਅੱਗੇ ਨਾ ਲੋਕੀ ਫਿਲਮ ਜਦੋਂ ਵੇਖਣ ਜਾਂਦੇ ਸੀਗੇ ਤੇ ਇਸੇ ਹੀ ਸੋਚ ਨਾਲ ਜਾਂਦੇ ਸੀਗੇ, ਉਮੀਦ ਨਾਲ ਜਾਂਦੇ ਸੀਗੇ ਕਿ ਇਸ ਫਿਲਮ ਵਿੱਚ ਕੀ ਨਵਾਂ ਹੋਏਗਾ।
0: ਹਾਂਜੀ,
1: ਹੈਨਾ, ਕਿ ਅੱਛਾ ਫਲਾਣੇ ਐਕਟਰ ਦੀ ਫਿਲਮ ਦੇਖੀ ਸੀਗੀ, ਉਹਨੇ ਉਹਦੇ ਵਿੱਚ ਇੱਦਾਂ ਦਾ ਕੰਮ ਕੀਤਾ ਸੀ, ਅਤੇ ਹੁਣ ਵੇਖਦੇ ਹਾਂ ਕਿ ਇਸ ਡਾਇਰੈਕਟਰ ਦੀ ਜਾਂ ਐਕਟਰ ਦੀ ਨਵੀਂ ਫਿਲਮ ਆ ਰਹੀ ਆ ਕਿ ਉਹਦੇ ਵਿੱਚ ਉਹ ਨਵਾਂ ਕੀ ਲੈ ਕੇ ਆ ਰਿਹਾ
0: ਜੀ,
1: ਹੈਨਾ। ਹੁਣ ਉਹ ਤਾਂ ਸੋਚ ਰਹੀ ਨਹੀਂ, ਹੁਣ ਤਾਂ ਤੁਹਾਡੇ ਹੱਥ ਵਿੱਚ ਸਾਰਾ ਕੁਛ ਆ, ਤੁਸੀਂ ਦੇਖ ਰਹੇ ਹੋ ਅੱਛਾ ਇਸ ਕੰਟੈਂਟ ਕ੍ਰੀਏਟਰ ਨੇ ਆਹ ਬਣਾਇਆ, ਉਹਨੇ ਹੋਰ ਕੀ ਨਵਾਂ ਆ ਗਿਆ,
0: ਹਾਂਜੀ
1: ਹੋਰ ਦੂਜੇ ਨੇ ਕੀ ਨਵਾਂ ਬਣਾਤਾ, ਬਸ ਇਹੀ। ਔਰ ਤੁਹਾਨੂੰ ਇਹ ਵੀ ਖੁਦ ਤਲਾਸ਼ ਨੀ ਕਰਨਾ ਪੈਂਦਾ, ਆਪਣੇ ਆਪ ਕਿਤੇ ਜਾਣਾ ਨੀ ਪੈਂਦਾ, ਤੁਹਾਡੇ ਹੱਥ ਵਿੱਚ ਆ, ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਆਈ ਜਾ ਰਿਹਾ, ਹਨਾ। ਤੇ ਜਿੱਥੇ ਕੰਟੈਂਟ ਕ੍ਰੀਏਸ਼ਨ ਦੀ ਇੱਕ ਗੱਲ ਮੈਂ ਤੈਨੂੰ ਹੋਰ ਜ਼ਰੂਰ ਕਰਾਂਗੇ ਕਿ ਕਈ ਲੋਕਾਂ ਨੂੰ ਵੇਖਿਆ ਕਿ ਉਹ ਸ਼ੁਰੂ ਕੰਮ ਕਰਦੇ ਕਿਸੇ ਚੀਜ਼ ਤੋਂ, ਹਨਾ, ਕੋਈ ਉਹਨਾਂ ਦੀ ਪ੍ਰੋਡਕਟ ਆ ਉਹ ਸੈਲ ਕਰਨੀ ਸ਼ੁਰੂ ਕਰਦੇ ਆ, ਜਾਂ ਕਿਸ ਤਰ੍ਹਾਂ ਹੈ, ਜਾਂ ਕੋਈ ਮੋਟੀਵੇਸ਼ਨਲ ਟੋਕ ਤੋਂ ਸ਼ੁਰੂ ਕਰਦਾ। ਹੁਣ ਅੱਜ ਕੱਲ੍ਹ ਟ੍ਰੈਂਡ ਹੋ ਗਿਆ ਆ ਕਿ ਮੈਂ ਇਹ ਨਹੀਂ ਕਹਾਂਗੀ ਕਿ ਲੋਕ ਕਹਿਣਗੇ ਕਿ ਮਤਲਬ ਕਿ ਮੈਂ ਬਹੁਤ ਕੰਜ਼ਰਵੇਟਿਵ ਹਾਂ, ਨੱਚਣਾ ਸ਼ੁਰੂ ਕਰ ਦਿੰਦੇ ਆ
0: ਜੀ,
1: ਹੈਨਾ। ਕਈ ਏਜਡ ਲੋਕੀ ਵੀ, ਕਈ ਚਲੋ ਯੰਗਸਟਰਸ ਵੀ, ਉਹ ਸ਼ੁਰੂ ਉਹਨਾਂ ਦੀ ਜਿਹੜੀ ਸੋਸ਼ਲ ਮੀਡੀਆ ਦੇ ਉੱਪਰ ਪ੍ਰੈਜੈਂਸ ਜਿਹੜੀ ਉਹ ਕਿਸੇ ਹੋਰ ਚੀਜ਼ ਤੋਂ ਹੁੰਦੀ ਆ, ਬਟ ਐਂਡ ਦੇ ਵਿੱਚ ਉਹਨਾਂ ਨੂੰ ਲੱਗਦਾ ਕਿ ਹੁਣ ਹੋਰ ਕੰਟੈਂਟ ਰਹਿ ਨਹੀਂ ਗਿਆ
0: ਜੀ,
1: ਤੇ ਇੱਕ ਜਿਹੜਾ ਨੱਚਣਾ ਆ ਉਹੀ ਇੰਨਾ ਕੁ ਸੌਖਾ ਆ
0: ਜੀ,
1: ਤੇ ਉਹ ਨੱਚਣਾ ਸ਼ੁਰੂ ਕਰ ਦਿੰਦੇ ਆ। ਤੇ ਉਹ ਤੁਹਾਨੂੰ ਕੀ ਲੱਗਦਾ ਕਿ ਉਹ ਗਰੋ ਕਰ ਰਹੇ ਨੇ ਕਿ ਉਹ ਉੱਥੇ ਮਤਲਬ ਵੀ ਹੁਣ ਉਹਨਾਂ ਦਾ ਜਿਹੜਾ ਕੰਟੈਂਟ ਕ੍ਰੀਏਸ਼ਨ ਦੀ ਲਾਈਫ ਆ ਵੀ ਉਹ ਐਂਡ ਹੋ ਗਈ ਆ?
0: ਕਿਤੇ ਨਾ ਕਿਤੇ ਜਿਹਨੂੰ ਦੇਖਿਆ ਜਾਵੇ ਤਾਂ ਮੈਮ ਉਹਨਾਂ ਲੋਕਾਂ ਨੂੰ ਲੱਗਦਾ ਹੁੰਦਾ ਕਿ ਅਸੀਂ ਸੋਸ਼ਲ ਮੀਡੀਆ ਦੇ ਉੱਤੇ ਐਕਟਿਵ ਰਹਿਣਾ ਤਾਂ ਉਹਦੇ ਲਈ ਅਸੀਂ ਹੁੱਕ ਐਂਡ ਕਰੁੱਕ ਕੁਛ ਵੀ ਕਰੀਏ। ਕੰਟੈਂਟ ਤੁਸੀਂ ਕਿੰਨਾ ਕੁ ਕ੍ਰੀਏਟ ਕਰ ਸਕਦੇ ਹੋ, ਕਿਹੜੇ ਕਿਹੜੇ ਟੋਪਿਕ ਨੂੰ ਤੁਸੀਂ ਡਿਸਕਸ ਕਰ ਸਕਦੇ ਹੋ, ਉਹ ਜਦੋਂ ਸਾਰਾ ਕੁਛ ਹੋ ਜਾਂਦਾ ਤਾਂ ਮੈਨੂੰ ਲੱਗਦਾ ਵੀ ਜਿਹੜੇ ਤਾਂ ਬਹੁਤ ਸੰਜੀਦਾ ਜਾਂ ਸੁਲਝੇ ਹੋਏ ਲੋਕ ਹੁੰਦੇ ਨੇ ਉਹ ਹਮੇਸ਼ਾ ਆਪਦੇ ਕੰਟੈਂਟ ਦੇ ਉੱਤੇ ਹੀ ਫੋਕਸ ਕਰਦੇ ਨੇ। ਜਿੱਦਾਂ ਆਪਾਂ ਪਹਿਲਾਂ ਕਿਹਾ ਵੀ ਜਿਹੜੀ ਇਨਫੋਰਮੇਸ਼ਨ ਆਉਂਦੀ ਹੈ ਸਾਡੇ ਕੋਲ ਰੀਲਸ ਵਿੱਚ ਉਹ ਬਹੁਤ ਥੋੜ੍ਹੀ ਹੁੰਦੀ ਆ, ਜੇ ਤਾਂ ਅਸੀਂ ਓਨੀ ਕੁ ਇਨਫੋਰਮੇਸ਼ਨ ਨੂੰ ਫੋਲੋ ਕਰਦੇ ਹਾਂ ਤਾਂ ਓਬਵੀਅਸਲੀ ਇੱਕ ਦਿਨ ਸਾਡੇ ਕੰਟੈਂਟ ਨੇ ਮੁੱਕ ਜਾਣਾ ਅਤੇ ਸਾਨੂੰ ਐਂ ਲੱਗੂਗਾ ਵੀ ਕੁਛ ਵੀ ਹੋਵੇ ਅਸੀਂ ਕਰੀਏ ਅਤੇ ਅਸੀਂ ਸਕਰੀਨ ਦੇ ਉੱਤੇ
1: ਰਹਿਣਾ।
0: ਜਿੱਦਾਂ ਤੁਸੀਂ ਇਹ ਗੱਲ ਕੀਤੀ, ਯੰਗਸਟਰਸ ਨੂੰ ਤੁਸੀਂ ਕਿਤੇ ਨਾ ਕਿਤੇ ਫਿਰ ਵੀ ਇਸ ਚੀਜ਼ 'ਚ ਅਸੰਪਸ਼ਨ ਦੇ ਸਕਦੇ ਹੋ ਕਿ ਉਹ ਐਵੇਂ ਕਰਦੇ ਨੇ ਜਾਂ ਉਹਨਾਂ ਨੂੰ ਇੰਨੀ ਸਮਝ ਨਹੀਂ, ਪਰ ਅੱਜ ਕੱਲ੍ਹ ਦੀਆਂ ਜਿਹੜੀਆਂ ਰੀਲਸ ਤੁਸੀਂ ਡਾਂਸ ਦੀਆਂ ਗੱਲ ਕਰਦੇ ਹੋ ਤਾਂ ਇੰਡੀਆ ਤੋਂ ਜਿਹੜੀਆਂ 50+ ਏਜ ਦੀਆਂ ਫੀਮੇਲਸ ਨੇ ਉਹ ਡਾਂਸ ਤਾਂ ਕਰਦੀਆਂ ਕਰਦੀਆਂ ਸਗੋਂ ਨਾਲ ਨਾਲ ਇੱਕ ਵਲਗੈਰਿਟੀ ਨੂੰ ਵੀ ਪ੍ਰਮੋਟ ਕਰਦੇ ਨੇ ਕਿਤੇ ਨਾ ਕਿਤੇ।
1: ਸੋ ਇਹ ਜਿੱਥੇ ਮਤਲਬ ਕਿ ਮੋਬਾਈਲ ਫੋਨਸ ਆਏ ਸਾਡੀ ਸਹੂਲਤ ਵਾਸਤੇ ਆਏ ਸੀਗੇ, ਹੈਨਾ, ਚਲੋ ਠੀਕ ਹੈ। ਹੁਣ ਮਤਲਬ ਕਿ ਕਿਤੇ ਵੀ ਤੁਹਾਡਾ ਬੱਚਾ ਪੜ੍ਹ ਰਿਹਾ ਆ, ਤੁਹਾਡੀ ਫੈਮਿਲੀ ਮੈਂਬਰ ਦੂਰ ਆ, ਤੁਸੀਂ ਉਹਨੂੰ ਇਨ ਟੱਚ ਰਹਿੰਦੇ ਹੋ, ਹੈਨਾ, ਬਹੁਤ ਵਧੀਆ ਚੀਜ਼ ਆ। ਬਟ ਕਿਤੇ ਨਾ ਕਿਤੇ ਜਿਹੜਾ ਇਹ ਸਮਾਰਟਫੋਨਸ ਦੇ ਨਾਲ ਜਾਂ ਸੋਸ਼ਲ ਮੀਡੀਆ ਤੇ ਅਸੀਂ ਮਤਲਬ ਵੀ ਈਜ਼ੀ ਹੋ ਗਿਆ, ਹੈਨਾ। ਅੱਗੇ ਕਿਸੇ ਕੋਲ ਜੇ ਲੈਪਟੋਪ ਹੋਊਗਾ, ਕੰਪਿਊਟਰ ਹੋਊਗਾ, ਉਹੀ ਜਾਂਦਾ ਸੀਗਾ ਸੋਸ਼ਲ ਮੀਡੀਆ ਵਗੈਰਾ ਤੇ, ਹੈਨਾ।

0: ਜੀ ਤੇ ਉਹ ਤੁਹਾਡਾ ਕੰਟੈਂਟ ਜਿਹੜਾ ਕ੍ਰੀਏਟ ਹੋ ਗਿਆ ਬਟ ਉਹਦੇ ਵਿੱਚ ਜਿੱਥੇ ਕਿਤੇ ਅਸੀਂ ਉਹਨੂੰ ਹਾਮੀ ਭਰ ਰਹੇ ਹਾਂ
1: ਜੀ
0: ਅਸੀਂ ਉਹਦੇ ਗੁਨਾਹਗਾਰ ਹਾਂ
1: ਜੀ। ਜਿੱਦਾਂ ਤੁਸੀਂ ਇਸ ਚੀਜ਼ ਦੀ ਗੱਲ ਕੀਤੀ ਬਹੁਤ ਸਾਰਾ ਵਧੀਆ ਕੰਟੈਂਟ ਵੀ ਆ ਬਹੁਤ ਵਧੀਆ ਪੋਡਕਾਸਟ ਵੀ ਅੱਜ ਕੱਲ੍ਹ ਆਉਂਦੇ ਨੇ ਜਿਨ੍ਹਾਂ ਨੂੰ ਲੋਕ ਸੁਣਦੇ ਨੇ ਪਰ ਉਹਦੇ ਨਾਲ ਨਾਲ ਇੱਕ ਪਾਸੇ ਇੱਕ ਉਹ ਸਾਈਡ ਵੀ ਚੱਲਦੀ ਹੈ ਵੀ ਜਿੱਥੇ ਲੋਕ ਆਪਣੀ ਪਰਸਨਲ ਲਾਈਫ ਨੂੰ ਵੀ ਸੋਸ਼ਲ ਕਰੀ ਜਾਂਦੇ ਨੇ ਫੈਮਿਲੀ ਵਲੋਗਸ ਦੇ ਰਾਹੀਂ ਤਾਂ ਤੁਸੀਂ ਉੱਥੇ ਮਤਲਬ ਇਹ ਨਹੀਂ ਕਹਿ ਸਕਦੇ ਕਿ ਸਾਨੂੰ ਕੁਛ ਲਰਨ ਕਰਨ ਨੂੰ ਜਾਂ ਕੁਛ ਕੀ ਮਿਲ ਰਿਹਾ ਪਰ ਕਿਤੇ ਨਾ ਕਿਤੇ ਫਿਰ ਜਦੋਂ ਅਸੀਂ ਇਹ ਗੱਲ ਕਰਦੇ ਹਾਂ ਤਾਂ ਅਸੀਂ ਫਿਰ ਵੀ ਆਪਦੇ ਆਪ ਨੂੰ ਕਿਤੇ ਨਾ ਕਿਤੇ ਜ਼ਿੰਮੇਵਾਰ ਸਮਝਦੇ ਹਾਂ ਕਿ ਅਸੀਂ ਹੀ ਉਹਨਾਂ ਲੋਕਾਂ ਨੂੰ ਦੇਖ ਕੇ ਪ੍ਰਮੋਟ ਕਰ ਰਹੇ ਹਾਂ।
0: ਬਿਲਕੁਲ ਸਾਡੇ ਨਾਲ ਇੱਥੇ ਜੁਆਇਨ ਕੀਤਾ ਹੋਇਆ ਸਟੋਪ ਫੋਰ ਯੂ ਨੇ ਉਹਨਾਂ ਨੇ ਨਾਂ ਨਹੀਂ ਆਪਣਾ ਪਾਇਆ ਹੋਇਆ 22 ਸਟੋਪ ਫੋਰ ਯੂ ਕਹਿੰਦੇ ਕਿ ਕੈਨ ਆਈ ਜੁਆਇਨ ਅਤੇ ਤੁਸੀਂ ਚਾਹੁੰਦੇ ਹੋ ਕਿ ਉਹ ਜੁਆਇਨ ਕਰ ਲੈਣ।
1: ਹਾਂਜੀ
0: ਹੈ ਨਾ ਹਾਂਜੀ ਤੁਸੀਂ ਜੁਆਇਨ ਕਰ ਲਓ ਮੈਂ ਤੁਹਾਨੂੰ ਇਨਵਾਈਟ ਭੇਜ ਦਿੰਦੀ ਹਾਂ ਅਤੇ ਤੁਸੀਂ ਜੇ ਜੁਆਇਨ ਕਰਨਾ ਤਾਂ ਕਰ ਸਕਦੇ ਹੋ ਐਂਡ ਆਈ ਡੋਂਟ ਨੋ ਹਾਂਜੀ ਤੁਸੀਂ ਜੁਆਇਨ ਕਰ ਲਓ ਅਤੇ ਆਪਾਂ ਇਹਦੇ ਉੱਪਰ ਮੋਬਾਈਲ ਫੋਨਸ ਐਂਡ ਸੋਸ਼ਲ ਮੀਡੀਆ ਦੇ ਉੱਤੇ ਅੱਜ ਜਿਹੜੀ ਗੱਲ ਕਰ ਰਹੇ ਹਾਂ ਅਤੇ ਤੁਸੀਂ ਵੀ ਆਪਣੇ ਜਿਹੜੇ ਵਿਚਾਰ ਆ ਜ਼ਰੂਰ ਸਾਨੂੰ ਦੱਸੋ। ਹਾਂਜੀ ਤੁਹਾਡੇ ਨਾ ਆ ਨਹੀਂ ਰਿਹਾ ਇਨਵਾਈਟ ਵਾਸਤੇ ਜੇ ਤੁਸੀਂ ਔਨ ਕਰ ਲਓ ਕਿ ਤੁਹਾਨੂੰ ਇਨਵਾਈਟ ਕੀਤਾ ਜਾ ਸਕੇ ਕਿਉਂਕਿ ਬਾਕੀ ਸਾਰਿਆਂ ਦੇ ਇਨਵਾਈਟ ਦਾ ਆ ਰਿਹਾ ਬਟ ਤੁਹਾਡੀ ਪ੍ਰੋਫਾਈਲ ਦੇ ਉੱਪਰ ਇਨਵਾਈਟ ਦੀ ਆਪਸ਼ਨ ਜਿਹੜੀ ਆ ਉਹ ਨਹੀਂ ਆ ਰਹੀ। ਚਲੋ ਅਸੀਂ ਵੇਟ ਕਰਦੇ ਹਾਂ ਜਿੰਨਾ ਚਿਰ ਉਹਨਾਂ ਦੀ ਆਪਸ਼ਨ ਇਹ ਵਾਲੀ ਉਹ ਓਪਨ ਕਰਦੇ ਆ ਅਤੇ ਆਪਾਂ ਉਹਨਾਂ ਨੂੰ ਫਿਰ ਜੁਆਇਨ ਕਰਵਾ ਲਵਾਂਗੇ
1: ਜੀ।
0: ਹਾਂਜੀ ਹਾਂਜੀ ਅਤੇ ਤੁਹਾਨੂੰ ਤੁਸੀਂ ਕਿੰਨਾ ਕੁ ਮੋਬਾਈਲ ਫੋਨ ਯੂਜ਼ ਕਰਦੇ ਹੋ?
1: ਮੈਂ ਮੋਬਾਈਲ ਫੋਨ ਤਾਂ ਬਹੁਤ ਯੂਜ਼ ਕਰਦੀ ਹਾਂ, ਮੈਂ ਰੀਲਾਂ ਸਕਰੋਲ ਕਰਦੀ ਹਾਂ ਜਾਂ ਕੁਛ ਹੋਰ, ਕਈ ਵਾਰ ਪੋਡਕਾਸਟਿੰਗ ਵਗੈਰਾ ਅੱਜ ਕੱਲ੍ਹ ਮੈਂ ਕਾਫੀ ਦੇਖਦੀ ਹਾਂ ਤਾਂ ਮੈਨੂੰ ਉਹ ਵਧੀਆ ਲੱਗਦੀ ਆ। ਤਾਂ ਸ਼ਾਇਦ ਉਹ ਚੀਜ਼ਾਂ ਕਿਤੇ ਨਾ ਕਿਤੇ ਤੁਹਾਨੂੰ ਬਹੁਤ ਹੈਲਪਫੁਲ ਵੀ ਕਰਦੀਆਂ ਨੇ, ਪਰ ਕਦੇ ਕਦੇ ਮੈਂ ਖੁਦ ਜਿੱਦਾਂ ਮੈਂ ਪਹਿਲਾਂ ਕਿਹਾ ਸੀ ਵੀ ਮੈਂ ਆਪ ਇਰੀਟੇਟ ਹੋ ਜਾਂਦੀ ਹਾਂ ਜਦੋਂ ਤੁਸੀਂ ਰੀਲਸ ਸਕਰੋਲ ਕਰੀ ਜਾਂਦੇ ਹੋ ਵੀ ਤੁਹਾਨੂੰ ਹੁਣ ਇਸ ਤੋਂ ਅੱਗੇ ਹੋਰ ਕੀ ਕੁਛ ਹੁੰਦਾ ਨਹੀਂ, ਇਸ ਤੋਂ ਅੱਗੇ ਹੋਰ ਕੀ। ਤਾਂ ਕਈ ਵਾਰ ਪਰ ਹੁਣ ਜਿੱਦਾਂ ਮੈਂ ਥੋੜ੍ਹਾ ਥੋੜ੍ਹਾ ਸ਼ਿਫਟ ਕੀਤਾ ਆਪਦੇ ਆਪ ਨੂੰ ਵੀ ਮੈਂ ਬੁੱਕਸ ਰੀਡ ਕਰਨੀਆਂ ਸਟਾਰਟ ਕੀਤੀਆਂ ਨੇ ਕਿਉਂਕਿ ਮੈਂ ਪਹਿਲਾਂ ਬੁੱਕਸ ਰੀਡ ਕਰਦੀ ਹੁੰਦੀ ਸੀ ਫਿਰ ਵਿੱਚ ਦੀ ਕਿਵੇਂ ਦਾ ਟਾਈਮ ਪੀਰੀਅਡ ਆਇਆ ਕਿ ਮੈਂ ਬੁੱਕਸ ਜਮ੍ਹਾਂ ਹੀ ਰੀਡ ਕਰਨੀਆਂ ਬੰਦ ਕਰਤੀਆਂ। ਹੁਣ ਮੈਂ ਫਿਰ ਬੈਕ ਟੂ ਬੇਸਿਕ ਜਾ ਰਹੀ ਹਾਂ। ਸ਼ਾਇਦ ਜਦੋਂ ਹੁਣ ਬੁੱਕਸ ਰੀਡ ਕਰਦੀ ਹਾਂ ਨਾ ਕਿਤੇ ਨਾ ਕਿਤੇ ਤੁਹਾਡੇ ਮਨ 'ਚ ਸਕੂਨ ਆਉਂਦਾ ਆ, ਜਿਹੜਾ ਮੈਨੂੰ ਲੱਗਦਾ ਵੀ ਫੋਨ ਦੇਖ ਦੇਖ ਕੇ ਹਰ ਵੇਲੇ ਤੁਹਾਡੇ ਮਨ 'ਚ ਇੱਕ ਹਲਚਲ ਮੱਚੀ ਰਹਿੰਦੀ ਆ।
0: ਓਕੇ ਹਾਂਜੀ ਜੁਆਇਨ ਕਰ ਲਿਆ ਸਾਨੂੰ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ ਹਾਂਜੀ ਹਾਂਜੀ ਤੁਸੀਂ ਕਿੰਨਾ ਯੂਜ਼ ਕਰਦੇ ਹੋ? ਤੁਸੀਂ ਪਲੀਜ਼ ਸਾਡੇ ਸਰੋਤਿਆਂ ਨੂੰ ਆਪਣਾ ਨਾਮ ਦੱਸੋਗੇ? ਅੱਛਾ ਮਤਲਬ ਕਿ ਤੁਸੀਂ ਫੇਮਸ ਕਿਸੇ ਫੇਮਸ ਪਰਸਨੈਲਿਟੀ ਨਾਲ ਅਸੀਂ ਗੱਲ ਕਰ ਰਹੇ
2: ਹਾਂ? ਨਹੀਂ ਮੈਂ ਫੇਮਸ ਨਹੀਂ ਹੈ, ਤਾਂ ਗੱਲ ਵੀ ਵੇਸਟਿੰਗ ਆਫ ਮਨੀ ਵੇਸਟਿੰਗ ਆਫ ਟਾਈਮ ਏਵਰੀਥਿੰਗ ਮੈਂ ਪਿਛਲੇ ਕਈ ਸਾਲਾਂ ਤੋਂ ਇਦਾਂ ਹੀ ਕਰਦਾ ਰਿਹਾ।
0: ਹਾਂਜੀ
2: ਪਰ ਲੋਕਾਂ ਨੂੰ ਦੇਖਦਾ ਰਹਿਣਾ ਸਭ ਤੋਂ ਇੰਪੋਰਟੈਂਟ ਹੈ। ਨਿਕਲ ਹਰੇਕ ਬੰਦਾ ਕਹਿੰਦਾ ਮੈਂ ਅੱਗੇ ਵਧਣਾ, ਅੱਗੇ ਕਿਤੇ ਵਧਣਾ, ਪੈਸਾ ਕਮਾਉਣਾ, ਪੈਸਾ ਕਿਤੇ ਕਮਾਉਣਾ, ਐਨੀ ਰੀਜ਼ਨ ਐਨੀ ਵੇ ਚਾਹੇ ਕੋਈ ਚੰਗਾ ਚਾਹੇ ਮਾੜਾ ਬਸ ਯੂਜ਼ ਕਰ ਹਰ ਬੰਦਾ ਇੱਕ ਟਰਾਈ ਕਰ ਰਿਹਾ।
0: ਬਾਅਦ ਵਿੱਚ ਸਿਰਫ ਉਹ ਨੱਚਣਾ ਹੀ ਸ਼ੁਰੂ ਕਰ ਦਿੰਦੇ ਆ, ਇਹ ਵੀ ਇਹ ਗੱਲ ਅਸੀਂ ਕਰ ਰਹੇ ਸੀਗੇ ਪਹਿਲੇ ਨਾ।
2: ਹਾਂਜੀ ਬਿਲਕੁਲ
0: ਹਾਂਜੀ ਤੇ ਉਹਦੇ ਵਿੱਚ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੁੰਦਾ ਕਿ ਜਿਹੜੇ ਉਹਨਾਂ ਨੂੰ ਹੱਲਾਸ਼ੇਰੀ ਦਿੰਦੇ ਆ ਉਹਨਾਂ ਦੇ ਕੰਟੈਂਟ ਉਸ ਨਵੇਂ ਕੰਟੈਂਟ ਨੂੰ ਲਾਈਕ ਕਰਦੇ ਆ ਕਿ ਕਿਤੇ ਨਾ ਕਿਤੇ ਉਹਨਾਂ ਦਾ ਵੀ ਕਸੂਰ ਹੁੰਦਾ?
2: ਦੇਖੋ ਜੀ ਫੇਮਸ ਬਣਨਾ ਦੋ ਲੋਕੀ ਫੇਮਸ ਹੋ ਸਕਦੇ ਆ, ਜਾਂ ਤਾਂ ਲੋਕੀ ਕਮਲੇ ਹੋਣ, ਪਾਗਲ ਹੋਣ, ਆਪਣੇ ਆਪ ਨੂੰ ਮੈਂਟਲ ਜੇ ਦਿਖਾ ਦੇਣਾ ਜਿੱਦਾਂ

0: ਮੈਂ ਇੱਕ ਦੋ ਸਿੰਗਰਾਂ ਦੀ ਗੱਲ ਕਰਦਾ ਹੁਣ, ਉਹ ਸੀਤੋ ਵਾਲਾ ਕਮਲਾ ਜਿਹਾ ਸੀ, ਦੂਜਾ ਜਿੰਨੇ ਲੋਕ ਮੂਰਖ ਦੇ ਨੇ ਉਹ ਚੁੰਮਿਆਂ ਵਾਲੀ ਭਾਬੀ ਹੋ ਗਈ, ਹੋਰ ਕਿੰਨੇ ਕਾਫੀ ਲੋਕੀ ਏਦਾਂ ਦੇ ਆ ਜਿਹੜੇ ਕਮਲੀਆਂ ਮਾਰਦੇ ਆ, ਕਮਲੀਆਂ ਮਾਰ ਮਾਰ ਕੇ ਉਹਨਾਂ ਨੂੰ ਲੋਕ ਕਹਿੰਦੇ ਆ ਇੰਟਰਟੇਨਮੈਂਟ ਆ ਉਹਨਾਂ ਲਈ, ਹਰ ਬੰਦਾ ਜੋਕਰ ਦੇਖਣ ਜਾਂਦਾ, ਜੇ ਜਦ ਤੁਸੀਂ ਜੋਕਰ ਬਣ ਜਾਓ ਜਾਂ ਕੁਛ ਏਦਾਂ ਦਾ ਕਰ ਦੋ ਜਿਹੜਾ ਸਮਥਿੰਗ ਡਿਫਰੈਂਟ ਆ, ਬਦਨਾਮ ਹੋ ਜਾਓ ਜਾਂ ਸਮਥਿੰਗ ਬਹੁਤ ਹੀ ਤੁਸੀਂ ਸੋਸ਼ਲ ਵਰਕਰ ਬਣ ਜਾਓ ਏਦਾਂ ਦੇ ਜਿੱਦਾਂ ਉਹ ਗੋਤਰਾ ਕਰ ਰਿਹਾ, ਜਾਂ ਆਪਣੇ ਜਿਹੜੇ ਲੋਕੀ ਨੇ ਜਿਹੜੇ ਮਨੁੱਖਤਾ ਦੀ ਸੇਵਾ ਵਾਲੇ ਆ, ਜਾਂ ਜਿਹੜੇ ਆਪਣੇ ਖਾਲਸਾ ਏਡ ਵਾਲੇ ਆ, ਠੀਕ ਹੈ ਨਾ, ਏਦਾਂ ਦੇ ਲੋਕੀ, ਜਾਂ ਤੁਸੀਂ ਏਦਾਂ ਦੇ ਲੋਕੀ ਬਣ ਜਾਏਂਗੇ ਹੋ ਤਾਂ ਤੁਸੀਂ ਫੇਮਸ ਹੋ ਜਾਏਂਗੇ, ਜਾਂ ਬਦਨਾਮ ਹੋ ਜਾਏਗਾ ਤਾਂ ਹੋ ਜਾਏਗਾ, ਜਾਂ ਕਮਲੇ ਬਣ ਜਾਏਗੇ ਤਾਂ ਲੋਕੀ ਤੁਹਾਨੂੰ ਫੋਲੋ ਕਰਨਗੇ, ਤੁਹਾਨੂੰ ਸ਼ੇਅਰ ਕਰਨਗੇ, ਜੇ ਤੁਸੀਂ ਨੋਰਮਲ ਲੋਕੀ ਹੋ ਤੁਹਾਨੂੰ ਕਦੇ ਲੋਕਾਂ ਨੇ ਸ਼ੇਅਰ ਨੀ ਕਰਨਾ, ਦੇਖਣਗੇ ਸਕਰੋਲ ਕਰਕੇ ਪਤੇ ਪਤ ਜਾਗੇ।
1: ਸਹੀ ਗੱਲ ਹੈ ਬਿਲਕੁਲ। ਸੋ ਤੈਨੂੰ ਮੈਂ ਖੁਸ਼ੀ ਹੋਈ ਇਹ ਜਾਣ ਕੇ ਸਾਡੇ ਨਾਲ ਇਹਨਾਂ ਨੇ ਐਗਰੀ ਕੀਤਾ ਹੈ ਕਿ ਅਸੀਂ ਇਕੱਲੇ ਨਹੀਂ, ਕਿਉਂਕਿ ਮੈਨੂੰ ਜਦੋਂ ਮੈਂ ਇਹ ਟੋਪਿਕ ਸ਼ੁਰੂ ਕੀਤਾ ਸੀਗਾ ਤੇ ਮੈਨੂੰ ਇਦਾਂ ਲੱਗਾ ਸੀਗਾ ਕਿ ਕਿਤੇ ਲੋਕੀ ਇਹ ਨਾ ਸੋਚਣ ਕਿ ਮੈਂ ਹੀ ਮਤਲਬ ਇੰਨੀ ਮਤਲਬ ਕਿ ਬੈਕਵਰਡ ਖਿਆਲਾਂ ਵਾਲੀ ਹਾਂ ਕਿ ਮੈਂ ਇਹ ਗੱਲ ਕਰ ਰਹੀ ਹਾਂ, ਪਰ ਨਹੀਂ, ਮੇਰੇ ਵਰਗੀ ਹੋਰ ਵੀ ਸੋਚ ਰੱਖਦੇ ਨੇ।
2: ਇਹ ਮੈਨੂੰ ਲੱਗਦਾ ਬੈਕਵਰਡ ਸੋਚ ਦੀ ਗੱਲ ਨਹੀਂ ਮੈਮ, ਜਿਹੜੀ ਸਾਡੀ ਅਪਬ੍ਰਿੰਗਿੰਗ ਆ ਜਾਂ ਜਿਵੇਂ ਦੇ ਅਸੀਂ ਪਰਿਵਾਰਾਂ 'ਚ ਹੁਣ ਵੀ ਰਹਿੰਦੇ ਹਾਂ ਤਾਂ ਉੱਥੇ ਅਸੀਂ ਉਹ ਚੀਜ਼ਾਂ ਜਾਂ ਉਹੀ ਕੰਟੈਂਟ ਨੂੰ ਦੇਖਦੇ ਹਾਂ ਵੀ ਜਿਹੜਾ ਅਸੀਂ ਪਰਿਵਾਰ 'ਚ ਬੈਠ ਕੇ ਦੇਖ ਸਕੀਏ ਤਾਂ ਅਸੀਂ ਉਹਨੂੰ ਚੰਗਾ ਕਹਿੰਦੇ ਹਾਂ। ਜਿਹੜੀ ਚੀਜ਼ ਸਾਨੂੰ ਲੁੱਕ ਲੁੱਕ ਕੇ ਦੇਖਣੀ ਪੈ ਰਹੀ ਹੈ ਜਾਂ ਜਿਹੜੀ ਚੀਜ਼ ਨੂੰ ਅਸੀਂ ਚੋਰੀ ਕਰ ਰਹੇ ਹਾਂ ਤਾਂ ਉਹ ਕਿਤੇ ਨਾ ਕਿਤੇ ਗਲਤ ਹੀ ਹੁੰਦੀ ਹੈ।
1: ਬਿਲਕੁਲ,
2: ਤਾਂ ਇਹਦੇ ਪਿੱਛੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਬੈਕਵਰਡ ਸੋਚ ਆ ਜਾਂ ਮੈਂ ਐਵੇਂ ਆ। ਜਿੱਦਾਂ ਅਸੀਂ ਤੁਹਾਡੀ ਲਾਈਫ ਨੂੰ ਦੇਖਦੇ ਹਾਂ ਵੀ ਤੁਸੀਂ ਅੱਜ ਦੀ ਮਾਡਰਨ ਪੇਸਡ ਲਾਈਫ ਦੇ ਨਾਲ ਮੋਢੇ ਨਾਲ ਮੋਢਾ ਰਲਾ ਕੇ ਚੱਲ ਰਹੇ ਹੋ ਤਾਂ ਮੇਰੇ ਮਨ 'ਚ ਹਮੇਸ਼ਾ ਹੁੰਦਾ ਵੀ ਤੁਹਾਨੂੰ ਨਹੀਂ ਕਦੇ ਕੁਛ ਔਖਾ ਲੱਗਦਾ ਵੀ ਤੁਸੀਂ ਇਸ ਇਹਨਾਂ ਚੀਜ਼ਾਂ ਨੂੰ ਕਿਵੇਂ ਡਾਈਜੈਸਟ ਕਰ ਲੈਂਦੇ ਹੋ।
1: ਇਹੀ ਗੱਲ ਹੈ ਨਾ, ਜਿਸ ਤਰ੍ਹਾਂ ਮੈਂ ਪਹਿਲੇ ਵੀ ਕਿਹਾ ਕਿ ਆਹ ਚੀਜ਼ਾਂ ਜਿਹੜੀਆਂ ਆ ਹੁਣ ਜੇ ਜਿਹੜੇ ਉਨ ਉਸ ਕੰਟੈਂਟ ਨੂੰ ਪਸੰਦ ਕਰ ਰਹੇ ਆ ਹੈ ਨਾ, ਉਹਨਾਂ ਨੇ ਮੈਨੂੰ ਤਾਂ ਇਹ ਕਹਿਣਾ ਹੀ ਆ ਵੀ ਹਾਂ ਇਹ ਬੁੱਢੀ ਹੋ ਗਈ ਹੈ ਨਾ, ਇਹ ਸ਼ਾਇਦ ਹੁਣ ਆਪ ਤੇ ਨੱਚ ਨਹੀਂ ਸਕਦੀ, ਇਹ ਇੱਦਾਂ ਦਾ ਕੰਟੈਂਟ ਕ੍ਰੀਏਟ ਨਹੀਂ ਕਰ ਸਕਦੀ ਤੇ ਤਾਂ ਕਰਕੇ ਕਹਿ ਰਹੀ ਆ ਹੈ ਨਾ। ਇੱਦਾਂ ਹੀ ਮੈਨੂੰ ਕਈ ਵਾਰੀ ਇਹ ਸੋਚ ਆਉਂਦੀ ਹੈ ਤਾਂ ਕਰਕੇ ਕਈ ਵਾਰੀ ਅਸੀਂ ਬੋਲਣਾ ਵੀ ਚਾਹੁੰਦੇ ਹਾਂ ਉਹਦੇ 'ਤੇ ਪਰ ਅਸੀਂ ਬੋਲ ਨਹੀਂ ਸਕਦੇ
2: ਜੀ। ਪਰ ਜਿੱਦਾਂ ਇਹ ਗੱਲ ਨਹੀਂ ਹੈਗੀ ਮੈਮ, ਜਿਹੜੇ ਨਿਊ ਪੇਰੈਂਟਸ ਹੁੰਦੇ ਨੇ ਅੱਜ ਕੱਲ੍ਹ ਦੇ ਟਾਈਮ 'ਚ ਉਹ ਵੀ ਕਿਤੇ ਨਾ ਕਿਤੇ ਆਪਣੇ ਬੱਚਿਆਂ ਨੂੰ ਫੋਨ ਤੋਂ ਰੋਕਦੇ ਨੇ ਵੀ ਫੋਨ ਨਾ ਦੇਖੋ, ਜਾਂ ਜਦੋਂ ਟੀ ਵੀ ਦੇਖਦੇ ਨੇ ਜਾਂ ਕੋਈ ਲੈਪਟੋਪ ਚਲਾਉਂਦੇ ਨੇ ਤਾਂ ਉਹਨਾਂ ਦਾ ਜਿਹੜੀ ਮਦਰ ਦੀ ਅੱਖ ਹੁੰਦੀ ਆ ਉਹ ਕਿਤੇ ਨਾ ਕਿਤੇ ਹਮੇਸ਼ਾ ਬੱਚਿਆਂ ਦੇ ਵਿੱਚ ਹੁੰਦੀ ਆ ਤਾਂ ਉਹ ਦੇਖਦੀ ਆ ਵੀ ਇਹ ਕੀ ਦੇਖ ਰਹੇ ਨੇ। ਤਾਂ ਉੱਥੇ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਬੈਕਵਰਡ ਆ ਜਾਂ ਕੁਛ ਵੀ ਆ। ਕਿਤੇ ਨਾ ਕਿਤੇ ਅਸੀਂ ਸਾਰੇ ਆਪਣੇ ਬੱਚਿਆਂ ਨੂੰ ਪ੍ਰੋਟੈਕਟ ਕਰਨਾ ਚਾਹੁੰਦੇ ਹੋ, ਕਿਤੇ ਨਾ ਕਿਤੇ ਸਭ ਨੂੰ ਪਤਾ ਹੁੰਦਾ ਕਿ ਇਹ ਚੀਜ਼ ਚੰਗੀ ਨਹੀਂ ਹੈਗੀ, ਪਰ ਕਈ ਵਾਰ ਅਸੀਂ ਉਹਨਾਂ ਨੂੰ ਚੀਜ਼ਾਂ ਨੂੰ ਅਪਫਰੰਟ ਹੋ ਕੇ ਬੋਲ ਦਿੰਦੇ ਹਾਂ ਵੀ ਇਹ ਚੀਜ਼ ਚੰਗੀ ਨਹੀਂ ਹੈਗੀ, ਕਈ ਵਾਰ ਅਸੀਂ ਉਹਨਾਂ ਚੀਜ਼ਾਂ ਨੂੰ ਇਗਨੋਰ ਕਰ ਦਿੰਦੇ ਹਾਂ। ਤਾਂ ਸਾਰੇ ਜਦੋਂ ਅਸੀਂ ਗੱਲ ਕਰਦੇ ਹਾਂ ਸਾਰਾ ਕੁਛ ਇਨਸਾਨ ਦੇ ਜਿੱਦਾਂ ਆਪਾਂ ਕਹਿੰਦੇ ਵੀ ਚੰਗਾ ਮਾੜਾ ਸਭ ਦੇ ਅੰਦਰ ਹੀ ਚੱਲ ਰਿਹਾ ਹੁੰਦਾ ਆ ਵੀ ਤੁਸੀਂ ਕਿਹੜੀ ਚੀਜ਼ ਨੂੰ ਵੱਧ ਲੈ ਕੇ ਆਉਂਦੇ ਹੋ ਉਹ ਤੁਸੀਂ ਹੁੰਦੇ ਹੋ। ਤੁਹਾਡੇ ਲਈ ਜੇ ਸੋਸ਼ਲ ਮੀਡੀਆ ਦੇ ਉੱਪਰ ਹਾਈਪ 'ਚ ਰਹਿਣਾ ਤੁਹਾਨੂੰ ਲੱਗਦਾ ਕਿਸੇ ਨੂੰ ਸ਼ਾਇਦ ਉਹਨਾਂ ਜਿੱਦਾਂ ਉਹਨਾਂ ਨੇ ਉਹਨਾਂ ਦੀ ਗੱਲ ਕੀਤੀ ਵੀ ਜਿਹੜੇ ਉਹ ਮੁੰਡੇ ਦੀ ਗੱਲ ਕੀਤੀ ਗਾਉਣ ਵਾਲੇ ਦੀ ਜਾਂ ਹਰਮਨ ਚੀਮਾ ਸੀਗਾ ਇੱਕ, ਸ਼ਾਇਦ ਉਹਨਾਂ ਦੇ ਫਾਈਨੈਂਸ਼ੀਅਲ ਕ੍ਰਾਈਸਿਸ ਇੰਨੇ ਸੀ ਤਾਂ ਉਹਨਾਂ ਨੇ ਜੋਕਰ ਬਣ ਕੇ ਹੀ ਆਪਦੇ ਆਪ ਨੂੰ ਉਸ ਚੀਜ਼ 'ਤੇ ਲਿਆ ਕੇ ਕਿਤੇ ਨਾ ਕਿਤੇ ਉਹਨਾਂ ਦੀ ਫਾਈਨੈਂਸ਼ੀਅਲ ਹੈਲਪ।
1: ਹਰ ਬੰਦਾ ਇਹ ਚਾਹੁੰਦਾ ਕਿ ਮੈਂ ਲਾਈਮ ਲਾਈਟ ਵਿੱਚ ਹੋਵਾਂ, ਮੈਂ ਫੇਮਸ ਹੋਵਾਂ, ਹੈ ਨਾ
2: ਜੀ।
1: ਅੱਜ ਇੱਥੇ ਸਾਨੂੰ ਜੁਆਇਨ ਕੀਤਾ ਹੋਇਆ ਜ਼ਿੰਦਾਬਾਦ ਜੀ ਨੇ, ਉਹ ਕਹਿੰਦੇ ਕਿ ਨਹੀਂ ਮੈਡਮ ਤੁਸੀਂ ਸਹੀ ਹੋ, ਥੈਂਕ ਯੂ ਵੈਰੀ ਮਚ ਜੀ ਐਗਰੀ ਕਰਨ ਵਾਸਤੇ। ਕਿ ਪਹਿਲੇ ਤਾਂ ਹੈਗਾ ਸੀਗਾ ਕਿ ਫੇਮ ਲੈਣ ਵਾਸਤੇ, ਹੈ ਨਾ, ਫਿਰ ਹੋ ਗਿਆ ਕਿ ਇਹਦੇ ਨਾਲ ਜਿਹੜੀ ਮੋਨੇਟਾਈਜੇਸ਼ਨ ਹੋ ਗਈ ਨਾ, ਦੈਟਸ ਵੈਰੀ ਡੇਂਜਰਸ।
2: ਹਾਂਜੀ,
1: ਹੈ ਉਹ ਬੰਦਾ, ਹਰ ਬੰਦਾ ਕਹਿੰਦਾ ਕਿ ਅੱਛਾ ਘਰ ਬੈਠਿਆਂ ਪੈਸਾ ਬਣਦਾ
2: ਜੀ,
1: ਹੈ ਅੱਛਾ ਉਹ ਫਲਾਣਾ ਟਿਕਟੋਕਰ ਆ ਉਹ ਕਹਿੰਦੇ ਉਹਨੇ ਤਾਂ ਫਲਾਣੀ ਕਾਰ ਕਢਾ ਲਈ ਆ, ਉਹਨੇ ਤੇ ਵੱਡੀ ਕੋਠੀ ਪਾ ਲਈ ਆ, ਮੈਂ ਕਿਉਂ ਪਿੱਛੇ ਰਹਿ ਗਿਆ, ਚੱਲ ਮੇਰੇ ਹੱਥ ਜੋ ਹੈਗਾ ਜੋ ਮੈਂ ਕਰ ਸਕਦਾ, ਹੈ ਨਾ। ਹੁਣ ਹਰ ਬੰਦਾ ਡਾਂਸਰ ਨਹੀਂ ਆ, ਹਰ ਬੰਦਾ ਸਿੰਗਰ ਨਹੀਂ ਆ
2: ਜੀ,
1: ਹੈ ਉਹ ਕਹਿੰਦੇ ਚਲੋ ਜੇ ਹੁਣ ਮੇਰੀਆਂ ਕਮਲੀਆਂ ਵੇਖ ਕੇ ਮੈਨੂੰ ਮਤਲਬ ਕਿ ਪੈਸਾ ਬਣ ਰਿਹਾ ਤੇ ਮੈਂ ਕਮਲੀਆਂ ਹੀ ਮਾਰੀ ਜਾਂਦੀ,
2: ਬਿਲਕੁਲ,
1: ਹੈ ਨਾ। ਇਹ ਤੇ ਹੁਣ ਆਡੀਅੰਸ ਨੂੰ ਸੋਚਣਾ ਪਏਗਾ ਕਿ ਉਹਨਾਂ ਨੇ ਕਮਲੀਆਂ ਨੂੰ ਪ੍ਰਮੋਟ ਕਰਨਾ ਕਿ ਉਹਨਾਂ ਨੇ ਕੋਈ ਚੰਗੀ ਗੱਲ ਚੀਜ਼ ਨੂੰ ਪ੍ਰਮੋਟ ਕਰਨਾ
2: ਜੀ। ਜਿੱਦਾਂ ਅੱਜ ਦਾ ਟੋਪਿਕ ਆਪਣਾ ਕਾਫੀ ਲੰਬਾ ਚੱਲਿਆ ਗਿਆ ਤੇ ਕਾਫੀ ਲੋਕਾਂ ਨੇ ਸਾਨੂੰ ਜੁਆਇਨ ਕੀਤਾ, ਥੈਂਕ ਯੂ ਸੋ ਮਚ ਜਿਨ੍ਹਾਂ ਨੇ ਸਾਨੂੰ ਜੁਆਇਨ ਕੀਤਾ ਤੇ ਪਾਰਟਿਸਿਪੇਟ ਕੀਤਾ।
1: ਹਾਂਜੀ ਹਾਂਜੀ ਜ਼ਰੂਰ। ਬੱਚਿਆਂ ਨੂੰ ਕੰਟਰੋਲ ਕਰਨਾ ਬਹੁਤ ਮੁਸ਼ਕਿਲ ਆ, ਹੈਨਾ, ਬਹੁਤ ਮੁਸ਼ਕਿਲ ਆ। ਪਰ ਮੈਂ ਮਤਲਬ ਕਿ ਜਦੋਂ ਦੀ ਮੈਂ ਗੱਲ ਕਰਦੀ ਹਾਂ ਤੇ ਮੇਰੇ ਬੱਚੇ ਸ਼ਾਇਦ ਇਸ ਗੱਲ ਦੇ ਨਾਲ ਉਹ ਹੁਣ ਉਹ ਕਹਿੰਦੇ ਕਿ ਤੁਸੀਂ ਸਾਨੂੰ ਬਹੁਤ ਜ਼ਿਆਦਾ ਹੀ ਕੰਟਰੋਲ ਕਰ ਲਿਆ। ਤੇ ਮੈਂ ਆਪਣੇ ਬੱਚਿਆਂ ਨੂੰ ਕਾਫੀ ਹੱਦ ਤੱਕ ਕੰਟਰੋਲ ਕੀਤਾ
2: ਜੀ,
1: ਹੈਨਾ, ਉਹਨਾਂ ਨੂੰ ਉਹਨਾਂ ਦੀ ਸਪੇਸ ਵੀ ਦਿੱਤੀ
2: ਜੀ
1: ਤੇ ਉਹਨਾਂ ਨੂੰ ਕੰਟਰੋਲ ਦੇ ਵਿੱਚ ਵੀ ਰੱਖਿਆ
2: ਜੀ,
1: ਹੈਨਾ। ਸ਼ਾਇਦ ਮੈਂ ਇਸ ਤਰ੍ਹਾਂ ਹੀ ਸੋਚਦੀ ਹਾਂ ਕਿ ਮੈਂ ਇਹ ਕਰ ਪਾਈ ਹਾਂ, ਹੈਨਾ। ਜੋ ਮੈਂ ਅੱਜ ਬੱਚਿਆਂ ਦਾ ਜੋ ਐਟੀਚਿਊਡ ਵੇਖ ਰਹੀ ਹਾਂ ਜਾਂ ਜਿਸ ਤਰ੍ਹਾਂ ਦੀ ਅੱਜ ਕੱਲ੍ਹ ਦੇ ਬੱਚੇ ਪੇਰੈਂਟਸ ਸਟਰਗਲ ਕਰ ਰਹੇ ਨੇ, ਹੈਨਾ।
0: ਤੁਸੀਂ ਕਿਆ ਕੰਟਰੋਲ ਕਰਨਾ ਤੇ ਸਲੇਵਰੀ ਆ, ਜੇ ਕਿਸੇ ਤੱਕ ਕਿਸੇ ਨੂੰ ਕਹਿ ਦਿੱਤਾ ਤਾਂ ਉਹਦੇ ਕੇਸ ਪੈ ਜਾਣਾ, ਬੱਚੇ ਦਾ ਕੇਸ ਕਦੇ ਹੀ ਪਵਾ ਦੇਣਗੇ। ਗੁਲਾਮ ਬਣਾ ਕੇ ਰੱਖ ਰਹੇ ਹੋ, ਦੱਸ ਆਸਟ੍ਰੇਲੀਆ ਦਾ ਲੋਅ ਆ, ਬਹੁਤ ਵੱਡਾ ਲੋਅ ਆ ਵੀ ਜਿਹਦੇ ਵਿੱਚ ਜਾ ਕੇ ਬੰਦਾ ਜੇ ਕਿਸੇ ਨੂੰ ਜੇ ਮੈਸੇਜ ਵੀ ਕੋਈ ਭੇਜਦਾ ਨਾ, ਮੈਂ ਜਿੱਦਾਂ ਹਸਬੈਂਡ ਵਾਈਫ ਨੂੰ ਮੈਸੇਜ ਭੇਜਦਾ ਜਾਂ ਵਾਈਫ ਹਸਬੈਂਡ ਨੂੰ ਮੈਸੇਜ ਭੇਜਦੀ, ਕਹਿੰਦੀ ਹੈ ਮੇਰੇ ਨਾਲ ਫੋਨ ਕਰਕੇ ਕਹਿੰਦੀ ਹੈ ਮੈਂ ਕੁਛ ਲੈਣਾ ਚਾਹੁੰਦੀ ਹਾਂ, ਉਹ ਕਹਿੰਦਾ ਨਹੀਂ ਉਹ ਕੇਸ ਕਰ ਸਕਦੀ ਆ, ਕੰਟਰੋਲ ਕਰ ਰਿਹਾ
1: ਜ਼ਿੰਦਾਬਾਦ ਜੀ ਕਹਿ ਰਿਹਾ ਕਿ ਅੱਜ ਕੱਲ ਤਾਂ ਉਹ ਗੱਲ ਬਸ਼ਰਮਾ ਦੀ ਹਾਂਜੀ ਡੁੱਲ ਗਈ ਦਾਲ ਕਹਿੰਦੇ ਯਾਰ ਥੱਲੇ ਬਹਿ ਕੇ ਖਾਣਗੇ, ਬਿਲਕੁਲ ਸਹੀ ਗੱਲ ਆ ਜੀ। ਉਹੀ ਬਹੁਤ ਮਤਲਬ ਕਿ ਇਹ ਸਿਰਫ ਕੰਟੈਂਟ ਕ੍ਰੀਏਸ਼ਨ ਵਾਲਿਆਂ ਲਈ ਹੀ ਨਹੀਂ ਆ ਗੱਲ ਜਿਹੜੀ ਆ ਅਪਲਾਈ ਹੁੰਦੀ, ਇੱਥੋਂ ਤੱਕ ਕਿ ਕਈ ਤੁਸੀਂ ਵੇਖੋ ਬਿਜ਼ਨਸਿਸ ਵਾਲੇ ਜਿਹੜੇ ਨੇ, ਹੈਨਾ, ਉਹਨਾਂ ਦਾ ਪਰਦਾ ਫਾਸ਼ ਹੋ ਜਾਂਦਾ ਆ
2: ਜੀ,
1: ਹੈ ਉਹ ਵੀ ਆ ਕੇ ਵੇਖੋ ਤੁਸੀਂ ਉਹ ਜਿਹੜਾ ਕੰਟੈਂਟ ਪਾ ਰਹੇ ਨੇ
2: ਜੀ,
1: ਹੈ ਤੇ ਉਹ ਮੇਰਾ ਕਈ ਵਾਰੀ ਦਿਲ ਕਰ ਰਿਹਾ ਹੁੰਦਾ ਕਿ ਮੈਂ ਉਹਨਾਂ ਨੂੰ ਲਿਖ ਦਵਾਂ
2: ਜੀ
1: ਵੀ ਬਸ ਕਰ ਜੋ, ਹੁਣ ਲੋਕਾਂ ਨੂੰ ਪਤਾ ਲੱਗ ਗਿਆ ਇਹ ਹੁਣ ਅਬਸ਼ਰਮਾ ਵਾਲੀ ਗੱਲ ਆ
2: ਜੀ,
1: ਹੈ ਪਰ ਆਪਾਂ ਕਹਿੰਦੇ ਹੁੰਦੇ ਚਲੋ ਅੱਛਾ ਵੀ ਇਹ ਉਹਨਾਂ ਦਾ ਬਿਜ਼ਨਸ ਆ, ਸ਼ਾਇਦ ਉਹਨਾਂ ਨੂੰ ਉਹਦੇ ਨਾਲ ਕੋਈ ਫਾਇਦਾ ਹੋਣਾ ਆ, ਹੈਨਾ
2: ਜੀ।
1: ਤੇ ਹਾਂਜੀ ਇਹ ਜਿਹੜਾ ਬੱਚਿਆਂ ਦੇ ਡਿਸਿਪਲਿਨ ਕਰਨ ਦੀ ਜਾਂ ਕੰਟਰੋਲ ਕਰਨ ਦੀ ਗੱਲ ਸੀਗੀ, ਅੱਜ ਕੱਲ੍ਹ ਅਸੀਂ ਬੱਚਿਆਂ ਨੂੰ ਬਹੁਤ ਜ਼ਿਆਦਾ ਖੁੱਲ ਦੇ ਰਹੇ ਹਾਂ
2: ਜੀ,
1: ਬਹੁਤ ਜ਼ਿਆਦਾ ਮਤਲਬ ਕਿ ਅਸੀਂ ਵੈਸਟਰਨ ਬਣ ਰਹੇ ਹਾਂ ਔਰ ਆਪਣੇ ਜਿਹੜੇ ਸਾਡੇ ਅਸੀਂ ਹੈਗੇ ਆ ਜਿਹੜੇ ਅਸੀਂ ਕਹਿ ਸਕਦੇ ਹਾਂ ਕਿ ਸਾਡਾ ਕਲਚਰ ਆ ਜਿਹੜਾ ਜਾਂ ਜੋ ਸਾਡੇ ਜਿਸ ਤਰ੍ਹਾਂ ਅਸੀਂ ਜੰਮੇ ਪਲੇ ਸੀਗੇ ਕਿ ਉਸ ਹਿਸਾਬ ਨਾਲ ਜੇ ਅਸੀਂ ਬੱਚਿਆਂ ਨੂੰ ਪਾਲਣਾ ਚਾਹੁੰਦੇ ਹਾਂ ਤਾਂ ਉਹ ਕਿਤੇ ਚੀਜ਼ਾਂ ਜਿਹੜੀਆਂ ਉਹ ਪਿੱਛੇ ਛੁੱਟ ਰਹੀਆਂ ਨੇ
2: ਜੀ।
1: ਹਾਂਜੀ ਥੈਂਕ ਯੂ ਵੈਰੀ ਮੱਚ, ਅਤੇ ਸਾਡੇ ਪ੍ਰੋਗਰਾਮ ਦਾ ਸਮਾਂ ਜਿਹੜਾ ਆ ਉਹ ਹੁਣ ਸਾਨੂੰ ਇਜਾਜ਼ਤ ਨਹੀਂ ਦਿੰਦਾ, ਥੈਂਕ ਯੂ ਵੈਰੀ ਮੱਚ ਕਿ ਤੁਸੀਂ ਸਾਨੂੰ ਜੁਆਇਨ ਕੀਤਾ ਸੀ ਅੱਜ।
2: ਅੱਜ ਅਸੀਂ ਡਿਸਕਸ ਕੀਤੀ ਸੀ ਮੋਬਾਈਲ ਫੋਨ ਤੋਂ ਪਹਿਲਾਂ ਦੀ ਲਾਈਫ ਬਾਰੇ ਅਤੇ ਮੋਬਾਈਲ ਫੋਨ ਜਦੋਂ ਸਾਡੀ ਲਾਈਫ 'ਚ ਆ ਗਏ ਤਾਂ ਸਾਡੀ ਲਾਈਫ 'ਚ ਕਿਵੇਂ ਕਿਵੇਂ ਡਿਫਰੈਂਸ ਆਇਆ। ਮੈਨੂੰ ਲੱਗਦਾ ਸਾਨੂੰ ਅੱਧੇ ਤੋਂ ਪੌਣਾ ਘੰਟਾ ਹੋ ਗਿਆ ਇਸ ਚੀਜ਼ ਬਾਰੇ ਚਰਚਾ ਕਰਦਿਆਂ ਅਤੇ ਸਮਾਂ ਕਿਵੇਂ ਲੰਘਿਆ ਸਾਨੂੰ ਪਤਾ ਨਹੀਂ ਲੱਗਿਆ। ਬਹੁਤ ਸਾਰੇ ਲੋਕਾਂ ਨੇ ਸਾਨੂੰ ਜੁਆਇਨ ਕੀਤਾ ਅਤੇ ਉਹਨਾਂ ਨੇ ਆਪਣੇ ਸੁਝਾਅ ਵੀ ਦਿੱਤੇ, ਸਾਨੂੰ ਸੁਣ ਕੇ ਬਹੁਤ ਚੰਗਾ ਲੱਗਿਆ। ਸਟੂਡੀਓ ਵਿੱਚ ਸਮਾਂ ਹੋ ਗਿਆ 11:57 ਜੋ ਕਿ ਸਾਡਾ ਤੁਹਾਡੇ ਤੋਂ ਇਜਾਜ਼ਤ ਲੈਣ ਦਾ ਸਮਾਂ ਹੁੰਦਾ ਆ। ਥੈਂਕ ਯੂ ਸੋ ਮੱਚ ਤੁਸੀਂ ਅੱਜ ਸਾਨੂੰ ਜੁਆਇਨ ਕੀਤਾ। ਹੱਸਦੇ ਵੱਸਦੇ ਅਤੇ ਖੁਸ਼ ਰਹੋ ਅਤੇ ਸੁਣਦੇ ਰਹੋ ਸਾਂਝੀ ਆਵਾਜ਼ ਰੇਡੀਓ ਦਾ ਪ੍ਰੋਗਰਾਮ ਸਤਿ ਸ਼੍ਰੀ ਅਕਾਲ ਮੈਲਬਨ।
1: ਹਾਂਜੀ ਅਤੇ ਟਿਕਟੋਕ ਤੋਂ ਵੀ ਅਸੀਂ ਲੈ ਲੈਂਦੇ ਹਾਂ ਹੁਣ ਇਜਾਜ਼ਤ, ਅਗਲੇ ਹਫ਼ਤੇ ਫਿਰ ਅਸੀਂ ਲਾਈਵ ਹੋਵਾਂਗੇ ਇਸੇ ਹੀ ਚੈਨਲ ਤੋਂ, ਅਤੇ ਉਦੋਂ ਤੱਕ ਲਈ ਇਜਾਜ਼ਤ ਦਵੋ, ਸੁਣਦੇ ਰਹੋ ਸਾਂਝੀ ਆਵਾਜ਼ ਰੇਡੀਓ, ਆਵਾਜ਼ ਦਿਲਾਂ ਦੀ।

ਵਰਕਰ ਦੇ ਤੌਰ ਤੇ ਤੁਸੀਂ ਹਿਰਾਸਤ ਵਿਚਲੇ ਨੌਜਵਾਨਾਂ ਦੀ ਸਹਾਇਤਾ ਕਰੋਗੇ। ਇਹ ਇੱਕ ਸੁਰੱਖਿਅਤ ਨੌਕਰੀ ਹੈ ਜਿਸ ਵਿੱਚ ਤਨਖਾਹ ਸਮੇਤ ਟ੍ਰੇਨਿੰਗ ਅਤੇ ਤਰੱਕੀ ਦੇ ਮੌਕੇ ਸ਼ਾਮਲ ਹਨ। ਜੇ ਤੁਸੀਂ ਇੱਕ ਸਹਾਇਕ ਟੀਮ ਨਾਲ ਸਫਲ ਅਤੇ ਸੰਤੁਸ਼ਟੀ ਭਰੇ ਪੇਸ਼ੇ ਦੀ ਭਾਲ ਕਰ ਰਹੇ ਹੋ ਤਾਂ ਯੂਥ ਜਸਟਿਸ ਕਰੀਅਰਸ ਲਿਖ ਕੇ ਭੇਜੋ। ਆਥੋਰਾਈਜ਼ਡ ਬਾਈ ਵਿਕਟੋਰੀਅਨ ਗਵਰਨਮੈਂਟ ਮੈਲਬਰਨ।